ਬਖਸ਼ੀਆਂ ਹੋਈਆਂ ਦਾਤਾਂ ਵਿੱਚ ਬੱਚਿਆਂ ਦੀ ਵਿਦੇਸ਼ ਵਿੱਚ ਚੜ੍ਹਦੀ ਕਲਾ ਲਈ ਸਰਦਾਰ ਜਸਵੀਰ ਸਿੰਘ

ਕਰਨੇ ਕਾਰਦ ਰਾਸ ਕਰਨੇ ਹਰਸ਼ਦੀਪ ਸਿੰਘ ਜੀ ਢਿੱਲੋਂ ਆਪਰੇਸ਼ਨ ਦੀ ਕਾਮਯਾਬੀ ਲਈ ਬੇਨਤੀ ਕਰਦੇ ਦੇਹ ਅਰੋਗਤਾ ਬਖਸ਼ਣੀ ਅੰਗ ਸੰਸਾਇਓ ਨਾ ਚੜ੍ਹਦੀ ਕਲਾ ਬਖਸ਼ਣੀ ਸ਼ੁਕਰ

ਸਰਦਾਰ ਸਰਜੀਤ ਸਿੰਘ ਜੀ ਲੰਗਰਾਂ ਲਈ 500 ਰੁਪਏ ਆਦਰ ਕਰਦੇ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾਕਾਰ ਦੇ ਰਸ ਕਰਨੇ।

ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਆਪ ਜੀ ਨੂੰ ਅੰਗੀਕਾਰ ਹੋਣਾ ਸੇਵਕਾਂ ਦੇ ਲੋਕ ਪਰਲੋਕ ਦੇ ਪਿੰਡ ਦੇ ਕਜਨੇ ਅੰਗ ਸੰਸਾਈ ਹੋਣਾ ਜੀ ਗੁਰੂ ਗਰੀਬ ਨਿਵਾਰ ਜਿਨ੍ਹਾਂ ਜਿਨ੍ਹਾਂ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀਓ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਉਣ।

ਪਿਆ ਵਨ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਹਾਰਿਆ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਆਵੇ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਦੇਖ ਫਤਹ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬਾ ਸਹਿਨ ਜੁਗਤ ਤਖਤ ਸੱਚ ਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ।

0: ਖੁਸ਼ੀਆਂ ਦੇ ਜਕਾਰੇ ਜਾਵੇ ਸੋਨਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਬਾਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸਾ ਜੀ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ
1: ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਜ ਜਾਓ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਅੱਜ ਦੀ ਕਥਾ ਦੀ ਹਾਜ਼ਰੀ ਭਾਈ ਤਨਵੀਰ ਸਿੰਘ ਜੀ ਸ਼ਾਹੂ ਭਰ ਰਹੇ ਹਨ ਕਥਾ ਸਰਵਣ ਕਰੋ ਅਤੇ ਆਪਣਾ ਜਨਮ ਸਫਲਾ ਕਰੋ ਜੀ

ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਾਹਿਬ ਕਮਾਲ ਸਰਬੰਸ ਦਾਨੀ ਸਤਿਗੁਰੂ ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਬੰਦੁਕਧਾਰੀ ਪਰਉਪਕਾਰੀ ਆਪੇ ਗੁਰੂ ਚੇਲਾ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬ ਚਲ ਨਗਰ ਸਾਹਿਬ ਜੀ ਵਿਖੇ ਜਿੱਥੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦਿਦਾਰੇ ਦੇ ਰਹੇ ਹਨ, ਅੰਮ੍ਰਿਤਮਈ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸਾਧ ਸੰਗਤ ਜੀਓ, ਸੱਚੇ ਪਾਤਸ਼ਾਹ ਜੀ ਦੇ ਕਿਰਪਾਲਤਾ ਦੁਆਰਾ ਸਾਨੂੰ ਸਾਰਿਆਂ ਨੂੰ ਸਾਧ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਜੋ ਚੱਲ ਰਹੀ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਹੈ

ਉਹ ਕਥਾ ਸਰਵਣ ਕਰਨ ਦਾ, ਕਥਾ ਨੂੰ ਵਿਚਾਰਨ ਦਾ ਇਹ ਸੁਭਾਗਾ ਸਮਾਂ ਪਾਤਸ਼ਾਹ ਜੀ ਨੇ ਬਖਸ਼ਣਾ ਕੀਤਾ। ਗੁਰੂ ਰੂਪ ਪਿਆਰੀ ਖਾਲਸਾ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾਲਤਾ ਦੁਆਰਾ, ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਕਿਰਪਾਲਤਾ ਦੁਆਰਾ ਇਹ ਸਾਨੂੰ ਮਨੁੱਖ ਤਨ ਪ੍ਰਾਪਤ ਹੋਇਆ ਹੈ। ਅੱਜ ਦੇ ਸ਼ਬਦ ਵਿੱਚ ਜਿਸ ਬਾਬਤ ਵਿਚਾਰ, ਧੰਨ ਪੰਜਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਰ ਰਹੇ ਹਨ, ਉਸ ਦਾ ਮੁੱਖ ਪ੍ਰਯੋਜਨ ਹੈ ਕਿ ਇਹ ਜੋ ਸਾਨੂੰ ਦੇਹ ਪ੍ਰਾਪਤ ਹੋਈ ਹੈ, ਇਹ ਪਰਮੇਸ਼ਰ ਦੀ ਕਿਰਪਾ ਨਾਲ ਪ੍ਰਾਪਤ ਹੋਈ ਹੈ। ਇਹਨੂੰ ਬਹੁਤ ਹੀ ਦੁਰਲਭ ਮੰਨਿਆ ਗਿਆ, ਦੁਰਲਭ ਦੇਹ ਪਾਈ ਵਡਭਾਗੀ, ਬਹੁਤ ਹੀ ਦੁਰਲਭ ਹੈ। ਕਿੰਨੀ ਕੁ ਦੁਰਲਭ ਹੈ? 84 ਲੱਖ ਜੋਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ, ਇਹ ਮਾਨਸ ਜਨਮ ਪ੍ਰਾਪਤ ਹੋ ਜਾਣਾ, ਇਹ ਕਹਿੰਦੇ ਬਹੁਤ ਵੱਡੀ ਗੱਲ ਹੈ, ਬਹੁਤ ਵੱਡੇ ਭਾਗਾਂ ਵਾਲੀ ਨਿਸ਼ਾਨੀ ਹੈ। ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਹੁਣ ਅੱਗੇ ਸਵਾਲ ਇਹ ਪ੍ਰਗਟ ਹੁੰਦਾ ਹੈ ਕਿ ਦੇਹੀ ਮਿਲ ਜਾਣਾ ਹੀ ਸਭ ਕੁਛ ਹੈ? ਦੇਹੀ ਤਾਂ ਤੁਹਾਨੂੰ ਵੀ ਪ੍ਰਾਪਤ ਹੋਈ, ਸਾਨੂੰ ਪ੍ਰਾਪਤ ਹੋਈ ਹੈ। ਦੇਹੀ ਨੂੰ ਪ੍ਰਾਪਤ ਕਰਕੇ ਕੱਲਾ ਦੇਹੀ ਦਾ ਗੁਮਾਨ ਕਰਨਾ, ਉਹ ਦੇਹੀ ਦਾ ਆਪਾਂ ਨੇ ਨਾ ਤਾਂ ਸਵਾਰਿਆ, ਜੋ ਆਉਣ ਦਾ ਪ੍ਰਯੋਜਨ ਕਾਮ ਸੀ ਉਹ ਨਾ ਤਾਂ ਪੂਰਾ ਕੀਤਾ ਨਾ ਤਾਂ ਸਵਾਰਿਆ, ਸਗੋਂ ਅਸੀਂ ਔਰ ਉਸ ਅਭਿਮਾਨ ਦੇ ਵਿੱਚ ਖਚਿਤ ਹੋ ਕਰਕੇ ਉਸ ਦੇਹੀ ਨੂੰ ਪ੍ਰਾਪਤ ਕਰਨ ਦਾ ਇਹ ਜੋ ਅਵਸਰ ਸਮਾਂ ਪ੍ਰਾਪਤ ਹੋਇਆ, ਇਹ ਦੇਹੀ ਪ੍ਰਾਪਤ ਹੋਈ, ਉਹਨੂੰ ਅਜਾਈ ਗਵਾ ਦਿੱਤਾ। ਸੋ ਦੇਹੀ ਨੂੰ ਪ੍ਰਾਪਤ ਕਰਕੇ, ਇਸ ਜਨਮ ਨੂੰ ਪ੍ਰਾਪਤ ਕਰਕੇ ਕੀ ਕਰਨਾ ਹੈ? ਗੁਰੂ ਦੀ ਪਾਲ ਕਰਨੀ ਹੈ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਲੜ ਲੱਗਣਾ ਹੈ। ਹੁਣ ਤਾਂ ਬਹੁਤ ਹੀ ਸੁਕੈਣ ਮਹਾਰਾਜ ਜੀ ਨੇ ਇਹ ਕਾਰਜ ਕੀਤਾ, ਇਸੇ ਸਥਾਨ ਤੇ ਸਾਨੂੰ ਗੁਰਬਾਣੀ ਦਾ ਪੱਲਾ ਫੜਾਇਆ, ਗੁਰਬਾਣੀ ਦੇ ਲੜ ਮਹਾਰਾਜ ਜੀ ਨੇ ਲਾਉਣਾ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੇ ਦਿੱਤੀ ਤੇ ਆਖਿਆ, ਭਾਈ ਆ ਗਿਆ ਭਾਈ ਅਕਾਲ ਕੀਤ ਮੈਂ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜਨ ਦਾ ਹੁਕਮ ਦੇ ਦਿੱਤਾ। ਕਾਰਨ ਕਲਯੁਗ ਦੇ ਵਿੱਚ ਕਿਸੇ ਪੂਰੇ ਗੁਰੂ ਦੀ ਪਾਲ ਕਰਨਾ ਕੋਈ ਸੌਖਾ ਮਾਰਗ ਨਹੀਂ, ਬੜਾ ਕਠਿਨ ਹੈ। ਤੇ ਦੂਜੀ ਗੱਲ, ਗੁਰੂ ਮਿਲ ਜਾਣਾ ਵੀ ਬਹੁਤ ਵੱਡੀ ਗੱਲ ਨਹੀਂ ਹੋਇਆ ਕਰਦੀ, ਗੁਰੂ ਨੂੰ ਪ੍ਰਾਪਤ ਕਰਕੇ ਸਿੱਖੀ ਨੂੰ ਪ੍ਰਾਪਤ ਕਰਨਾ ਵੱਡੀ ਗੱਲ ਹੈ। ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰੂ ਸ਼ਰਣੀ ਜਾਏ ਪਿਆ, ਉਸਦੇ ਵੱਡੇ ਭਾਗ ਨੇ ਜੋ ਗੁਰੂ ਦੇ ਚਰਣਾਂ ਵਿੱਚ ਆ ਕੇ ਲੱਗ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਉਸਦੇ ਔਰ ਵੱਡੇ ਭਾਗ ਨੇ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ। ਫਿਰ ਗੁਰੂ ਵਾਲਾ ਬਣਨਾ ਵੀ ਸਾਧ ਸੰਗਤ ਜੀ ਬਹੁਤਾ ਹੁਣ ਔਖਾ ਨਹੀਂ ਰਿਹਾ, ਸਾਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ ਹੈ। ਅੱਗੇ ਪਾਤਸ਼ਾਹ ਜੀ ਇਹ ਬਚਨ ਫਰਮਾਉਣ ਕਰਦੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਭਾਉ, ਉਸਨੂੰ ਸੁੱਖ ਨਾ ਉਪਜੇ ਪਾਵੇ ਸੌ ਗੇੜਾ ਆਵੋ ਜਾਓ। ਸ਼ਬਦ ਨਾਲ ਜੁੜਨਾ ਵੱਡੀ ਗੱਲ ਹੈ, ਗੁਰੂ ਤੇ ਭਰੋਸਾ ਪ੍ਰਤੀਤ ਆਉਣਾ ਬਹੁਤ ਵੱਡੀ ਗੱਲ ਹੈ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭਚੀਤ। ਗੁਰੂ ਤੇ ਵਿਸ਼ਵਾਸ, ਗੁਰੂ ਤੇ ਭਰੋਸਾ, ਇਹ ਬਹੁਤ ਜ਼ਰੂਰੀ ਹੈ। ਦੇਹ ਮਿਲ ਜਾਣਾ, ਫਿਰ ਦੇਹ ਨੂੰ ਪ੍ਰਾਪਤ ਕਰਕੇ ਸਿੱਖੀ ਦੇ ਘਰ ਵਿੱਚ ਜਨਮ ਲੈ ਲੈਣਾ, ਸਿੱਖੀ ਨੂੰ ਪ੍ਰਾਪਤ ਕਰ ਲੈਣਾ, ਤੇ ਸਿੱਖੀ ਨੂੰ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਜਾਣਾ, ਫਿਰ ਗੁਰੂ ਵਾਲੇ ਬਣ ਕੇ ਗੁਰੂ ਤੇ ਭਰੋਸਾ ਰੱਖਣਾ, ਗੁਰੂ ਦੇ ਭਰੋਸੇ ਤੇ ਕੋਈ ਵਿਰਲਾ ਹੀ ਸਿੱਖ ਟਿਕਦਾ ਹੈ। ਸਾਧ ਸੰਗਤ ਜੀ, ਉਹ ਕਿਰਪਾ ਤਾਂ ਭਰੋਸੇ ਨਾਲ ਹੀ ਆਉਣੀ ਹੈ, ਪ੍ਰਤੀਤ ਨਾਲ ਹੀ ਆਉਣੀ ਹੈ, ਵਿਸ਼ਵਾਸ ਨਾਲ ਹੀ ਹੋਣੀ ਹੈ। ਜਿੰਨਾ ਵੱਡਾ ਤੁਹਾਡਾ ਨਿਸ਼ਚਾ, ਜਿੰਨਾ ਵੱਡਾ ਵਿਸ਼ਵਾਸ ਹੋਵੇਗਾ ਨਾ, ਓਨੀ ਵੱਡੀ ਗੁਰੂ ਕੋਲੋਂ ਕਿਰਪਾ ਪ੍ਰਾਪਤ ਹੋਵੇਗੀ। ਸੋ ਸਾਰੀ ਜਿਹੜੀ ਗੱਲ ਹੈ ਭਗਤੀ ਦੀ, ਉਹਦੀ ਆਰੰਭਤਾ ਹੀ ਭਰੋਸੇ ਤੋਂ ਹੁੰਦੀ ਹੈ, ਪਰਮੇਸ਼ਰ ਤੇ ਭਰੋਸਾ ਰੱਖਣਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਬਦ ਰਾਹੀਂ ਸਾਨੂੰ ਬਹੁਤ ਸੋਹਣੀ ਸਿੱਖਿਆ ਦੇ ਰਹੇ ਨੇ, ਸਾਡੇ ਕਲਯੁਗੀ ਜੀਆਂ ਦਾ ਕਲਿਆਣ ਕਰਨ ਦੇ ਲਈ ਇਹ ਮਹਾਨ ਬਾਣੀ ਨੂੰ ਉਚਾਰਨ ਕਰ ਰਹੇ ਨੇ। ਆਓ, ਆਪਾਂ ਤਾਂ ਅਲਪਗ ਜੀਵ ਹਾਂ, ਉਸ ਗੁਰੂ ਦੁਆਰਾ ਉਚਾਰਨ ਕੀਤੀ ਹੋਈ ਜੋ ਬਾਣੀ ਹੈ,
ਉਹ ਬਹੁਤ ਬੇਸ਼ਕੀਮਤੀ ਅਮੁੱਲ ਹੈ, ਉਸ ਦਾ ਕੋਈ ਮੁੱਲ ਨਹੀਂ। ਤੇ ਉਸ ਦੀ ਵਿਚਾਰ ਵੀ ਅਸੀਂ ਨਾ ਤਾਂ ਕਰ ਸਕਦੇ ਨਾ ਤਾਂ ਸੁਣ ਸਕਦੇ ਜੇ ਉਹਦੀ ਕਿਰਪਾ ਨਾ ਹੋਵੇ। ਸੋ ਉਸ ਦੀ ਕਿਰਪਾ ਨੂੰ ਲੋਚੀਏ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਝੁਕਾਈਏ ਸੀਸ, ਸਾਰੀ ਇੱਕ ਵਾਰੀ ਕਰੋ ਰਸਨਾ ਨੂੰ ਪਵਿੱਤਰ, ਗਜ ਵੱਜ ਕੇ ਆਖੋ

0: ਸਿੰਘ ਰਾਗ ਦੇ ਵਿੱਚ ਧੰਨ ਪੰਜਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਸ਼ਬਦ ਕਥਨ ਕਰ ਰਹੇ ਹਨ।
1: ਪ੍ਰਭ ਜੀ ਮੋਹੇ ਕਵਨ ਅਨਾਥ ਵਿਚਾਰਾ।
0: ਹੇ ਪ੍ਰਭੂ ਜੀ, ਹੇ ਪਰਮੇਸ਼ਰ ਜੀਓ, ਮੋਹੇ ਕਵਨ ਅਨਾਥ ਵਿਚਾਰਾ। ਸਾਧ ਸੰਗਤ ਜੀ, ਜੇ ਸਾਡੇ ਮਨ ਵਿੱਚ ਪਾਵਣਾ ਹੈ ਨਾ ਕਿ ਅਸੀਂ ਅਨਾਥ ਹਾਂ, ਤਾਂ ਸਾਨੂੰ ਉਹ ਨਾਥ, ਉਹ ਮਾਲਿਕ ਜਿਹੜਾ ਉਹ ਸਨਾਥ ਬਣਾ ਦਿੰਦਾ ਹੈ। ਅਨਾਥ ਕਹਿੰਦੇ ਜਿਸ ਦਾ ਕੋਈ ਮਾਂ ਪਿਓ ਨਹੀਂ ਗਏ, ਜਿਸ ਦਾ ਕੋਈ ਨਹੀਂ ਸੰਸਾਰ ਵਿੱਚ, ਉਹਨੂੰ ਅਨਾਥ ਕਿਹਾ ਗਿਆ। ਅਨਾਥ ਮਨ ਕਰਕੇ ਬਣਨਾ ਬਹੁਤ ਵੱਡੀ ਗੱਲ ਹੈ। ਸੱਚ ਜਾਣਿਓ, ਜਦੋਂ ਤੱਕ ਸਾਡੇ ਮਨਾਂ ਦੇ ਵਿੱਚ ਪਰਾਈ ਆਸ ਹੈ ਨਾ ਕਿ ਕੋਈ ਮੇਰਾ ਹੈ, ਆਹ ਜੀ ਮੇਰਾ ਹੈ, ਆਹ ਪਰਿਵਾਰ ਮੇਰਾ ਹੈ, ਆਹ ਮਿੱਤਰ ਮੇਰੇ ਨੇ, ਇਹ ਸੰਬੰਧ, ਇਹ ਨਾਤੇ ਮੇਰੇ ਨੇ, ਉਹਨੇ ਚਿਰ ਤੱਕ ਰੱਬ ਨਹੀਂ ਸਾਡੇ ਨੇੜੇ ਹੋਇਆ ਕਰਦਾ। ਜੇ ਰੱਬ ਨੂੰ ਆਪਣਾ ਬਣਾਉਣਾ ਨਾ ਤਾਂ ਅਨਾਥ ਹੀ ਬਣਨਾ ਪਵੇਗਾ। ਕੀ ਹੋ ਜਾਂਦਾ ਅਨਾਥ ਬਣਨ ਨਾਲ? ਇਹਦਾ ਅਰਥ ਇਹ ਨਹੀਂ ਕਿ ਸਾਰਿਆਂ ਨੂੰ ਛੱਡ ਦੇਣਾ, ਇਹਦਾ ਅਰਥ ਇਹ ਨਾ ਕਰਨਾ ਕਿ ਕਿਸੇ ਨੂੰ ਛੱਡ ਦੇਣਾ। ਇਹਦਾ ਅਰਥ ਇਹ ਆ ਕਿ ਮਨ ਕਰਕੇ ਗੁਰੂ ਨੂੰ ਆਪਣਾ ਜਾਣ ਲੈਣਾ, ਮਨ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਆਪਣਾ ਜਾਣ ਲੈਣਾ ਤੇ ਉਹਨਾਂ ਤੇ ਹੀ ਆਸਾ ਤੇ ਭਰੋਸਾ ਰੱਖਣਾ, ਉਹਨੂੰ ਕਿਹਾ ਗਿਆ ਅਨਾਥ ਹੋ ਜਾਣਾ। ਜਦੋਂ ਮਨ ਅਨਾਥ ਹੋ ਗਿਆ ਫਿਰ ਕੀ ਹੁੰਦਾ ਹੈ? ਹੁਣ ਗੁਰੂ ਜੀ ਅਨਾਥ ਸ਼ਬਦ ਵਰਤ ਰਹੇ ਨੇ ਕਿ ਗੁਰੂ ਪਾਤਸ਼ਾਹ ਜੀ ਦੁਨਿਆਵੀ ਤੌਰ ਤੇ ਅਨਾਥ ਨੇ? ਨਹੀਂ, ਦੁਨਿਆਵੀ ਤੌਰ ਦੇ ਅਨਾਥ ਦੀ ਗੱਲ ਨਹੀਂ ਹੋ ਰਹੀ ਹੈ, ਗੱਲ ਹੋ ਰਹੀ ਹੈ ਮਨ ਨੂੰ ਅਨਾਥ ਬਣਾਉਣ ਦੀ। ਮਨ ਵਿੱਚ ਜਿੰਨੇ ਚਿਰ ਤੱਕ ਪਕੜ ਹੈ, ਮਨ ਵਿੱਚ ਜਿੰਨੇ ਚਿਰ ਤੱਕ ਬਾਹਰਲੇ ਪਾਸੇ ਧਿਆਨ ਹੈ, ਮਨ ਵਿੱਚ ਜਿੰਨੇ ਚਿਰ ਤੱਕ ਪਰਾਏ ਲੋਕਾਂ ਤੋਂ ਆਸ ਹੈ, ਉਹਨੇ ਚਿਰ ਤੱਕ ਮਨ ਵਿੱਚੋਂ ਆਸਾ ਤ੍ਰਿਸ਼ਨਾ ਨਹੀਂ ਖਤਮ ਹੋਇਆ ਕਰਦੀ ਤੇ ਰੱਬ ਨਹੀਂ ਨੇੜੇ ਹੋਇਆ ਕਰਦਾ, ਪਰਮੇਸ਼ਰ ਵਾਹਿਗੁਰੂ ਨੇੜੇ ਨਹੀਂ ਹੋਇਆ ਕਰਦੇ ਨੇ। ਜੇ ਵਾਹਿਗੁਰੂ ਨੂੰ ਨੇੜੇ ਜਾਣਨਾ ਤਾਂ ਸਾਧ ਸੰਗਤ ਜੀ ਉਹ ਮਨ ਨੂੰ ਅਨਾਥ ਬਣਾਉਣਾ ਪੈਣਾ। ਜਿਹਦੇ ਨੇ ਮਨ ਅਨਾਥ ਹੋ ਗਿਆ ਨਾ, ਫਿਰ ਵਾਹਿਗੁਰੂ ਜੀ ਸਾਡੇ ਨਾਥ, ਸਾਡੇ ਮਾਲਕ ਹੋ ਗਏ, ਉਹਨਾਂ ਨੇ ਸਨਾਥ ਕਰਤਾ, ਤੂੰ ਹੀ ਹੈ ਮਾਤ ਪਿਤਾ ਗੁਰੂ, ਤੂੰ ਹੀ ਹੈ, ਤੂੰ ਹੀ ਹੈ ਪੋਖਣ ਹਾਰ ਗੁਸਈ ਹੈ, ਤੇਰੋ ਹੀ ਮਾਨ ਅਰਤਾਨ, ਤੇਰੋ ਹੀ ਆਸ ਭਰੋਸਾ ਕਹੀ ਹੈ। ਜਦੋਂ ਕੋਈ ਅਨਾਥ ਬਣ ਗਿਆ ਨਾ, ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ, ਕਿੰਨਾ ਵਿਸ਼ਾਲ ਜੀਵਨ ਹੈ ਪਾਤਸ਼ਾਹ ਮਹਾਰਾਜ ਜੀ ਕੁੜਮ ਸਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ, ਕੁੜਮਾਂ ਦਾ ਰਿਸ਼ਤਾ ਛੱਡ ਕੇ ਸੇਵਾ ਕੀਤੀ ਹੈ ਨਾ, ਪਰਿਵਾਰ ਦਾ ਜਿਹੜਾ ਸੰਬੰਧ ਸੀ ਉਹ ਛੱਡ ਕੇ ਸੇਵਾ ਕੀਤੀ। ਫਿਰ ਅੱਗੇ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ, ਇੰਜ ਵੇਖੀਏ ਤਾਂ ਨਾਤੇ ਦੇ ਵਿੱਚ ਜਵਾਈ ਹਨ, ਜਵਾਈ ਤਾਂ ਬੜੇ ਸਨ, ਪਰ ਕਿਰਪਾ ਗੁਰੂ ਰਾਮਦਾਸ ਜੀ ਤੇ ਹੋਈ। ਕਾਰਨ ਸਾਧ ਸੰਗਤ ਜੀ ਆਪਣੇ ਮਨ ਵਿੱਚੋਂ ਇਹ ਪਾਵਣਾ ਉਹਨਾਂ ਨੇ ਲਿਆਈ ਹੈ, ਇਹ ਪਾਵਣਾ ਉਹਨਾਂ ਦੇ ਮਨ ਵਿੱਚ ਸੀਗੀ ਕਿ ਮੇਰਾ ਕੋਈ ਨਹੀਂ, ਮੇਰੇ ਇਕੱਲੇ ਗੁਰੂ ਹੀ ਹਨ। ਜਦੋਂ ਮਨ ਵਿੱਚ ਐਸੀ ਪਾਵਣਾ ਹੋਵੇ, ਕੁਛ ਕਰਨ ਦੀ ਲੋੜ ਨਹੀਂ ਹੈ, ਪਰਮੇਸ਼ਰ ਆਪ ਹੀ ਤੁਹਾਡਾ ਬਣ ਜਾਂਦਾ। ਜਿਸ ਦਾ ਕੋਈ ਨਹੀਂ ਉਸਦਾ ਰੱਬ ਹੈ, ਜਿਸ ਦੇ ਵੱਲ ਕੋਈ ਨਹੀਂ ਉਸਦੇ ਨਾਲ ਗੁਰੂ ਨੇ। ਸੱਚ ਜਾਣਿਓ, ਭਗਤ ਸੂਰਦਾਸ ਜੀ ਦੇ ਜੀਵਨ ਦੇ ਵਿੱਚ ਇਹ ਕਥਾ ਹੈ ਕਿ ਭਗਤ ਸੂਰਦਾਸ ਜੀ ਅਜੇ ਛੋਟੇ ਨੇ, ਅਜੇ ਕੁਛ ਚਿਰ ਪਹਿਲਾਂ ਜਨਮ ਹੋਇਆ। ਇੰਝ ਤਾਂ ਕਈ ਕਹਿ ਦਿੰਦੇ ਨੇ ਕਿ ਜਨਮ ਤੋਂ ਹੀ ਨੇਤਰਹੀਣ ਸਨ, ਕਈ ਕਹਿੰਦੇ ਬਾਅਦ ਵਿੱਚ ਆਪਣੇ ਹੱਥੀ ਉਹਨਾਂ ਨੇ ਅੱਖਾਂ ਜਿਹੜੀਆਂ ਨੇ ਉਹ ਕੱਢ ਲਈਆਂ, ਪਰ ਇੰਝ ਨਹੀਂ, ਜਨਮ ਤੋਂ ਹੀ ਨੇਤਰਹੀਣ ਸਨ। ਭਗਤ ਮਾਲ ਵਿੱਚ ਜੋ ਉਹਨਾਂ ਦਾ ਜੀਵਨ ਹੈ ਨਾ, ਉਹ ਦਰਸਾਉਂਦਾ ਹੈ ਜਨਮ ਤੋਂ ਨੇਤਰਹੀਣ ਸਨ ਤੇ ਨੇਤਰਹੀਣ ਹੋਏ। ਘਰ ਵਿੱਚ ਬੜੀ ਦਰਿਦਰਤਾ ਤੇ ਘਰ ਵਿੱਚ ਇੰਨੀ ਦਰਿਦਰਤਾ ਕਿ ਖਾਣ ਪੀਣ ਨੂੰ ਦਾਣੇ ਵੀ ਘਰ ਵਿੱਚ ਕੋਈ ਨਹੀਂ, ਪ੍ਰਸ਼ਾਦਾ ਪਕਾਉਣ ਨੂੰ ਕੋਈ ਆਟਾ ਨਹੀਂ। ਉਸ ਸਮੇਂ ਉਹਨਾਂ ਦੇ ਪਿਤਾ ਜੀ ਨੂੰ ਕਿਸੇ ਦੇ ਉਹਨਾਂ ਨੇ ਕਿਸੇ ਲਈ ਕੋਈ ਕੰਮ ਕੀਤਾ, ਕੋਈ ਅਨੁਸ਼ਠਾਨ ਕੀਤਾ, ਕੋਈ ਪੂਜਾ ਪਾਠ ਕੀਤਾ ਤੇ ਦਕਸ਼ਿਣਾ ਦੇ ਵਿੱਚ ਉਹਨਾਂ ਨੂੰ ਦੋ ਮੋਹਰਾਂ ਮਿਲ ਗਈਆਂ, ਸੋਨੇ ਦੀਆਂ ਅਸ਼ਰਫੀਆਂ ਮਿਲ ਗਈਆਂ। ਜਦੋਂ ਸੋਨੇ ਦੀਆਂ ਅਸ਼ਰਫੀਆਂ ਮਿਲ ਗਈਆਂ, ਬੜੇ ਖੁਸ਼ ਹੋਏ, ਘਰ ਵਿੱਚ ਆ ਕੇ ਖੁਸ਼ੀ ਮਨਾਈ ਆਪਣੇ ਘਰ ਦੀ ਨਾਲ, ਤੇ ਔਰ ਘਰ ਵਿੱਚ ਦੂਜੇ ਵੀ ਜਵਾਕ ਸਨ, ਅਜੇ ਸੂਰਦਾਸ ਜੀ ਛੋਟੇ ਸਨ, ਉਹਨਾਂ ਤੋਂ ਵੱਡੇ ਵੀ ਜਵਾਕ ਸਨ। ਕਹਿੰਦੇ ਇਹ ਜਦੋਂ ਦਾ ਆਇਆ ਹੈ ਨਾ, ਕਹਿੰਦੇ ਸੁਖਣੀ ਸੀ ਮਿਲਿਆ, ਕਹਿੰਦੇ ਹੁਣ ਘਰ ਵਿੱਚ ਕੋਈ ਸਾਡੇ ਜਿਹੜਾ ਹੈ ਚੱਲ ਕੇ ਮਾਇਆ ਆਈ ਹੈ, ਖੁਸ਼ ਤਾਂ ਬੜੇ ਹੋਏ। ਉਹ ਮਾਇਆ ਉਹਨਾਂ ਨੇ ਕਿਸੇ ਆਲੇ ਚ ਰੱਖ ਦਿੱਤੀ ਹੈ, ਉਹ ਮਾਇਆ ਰੱਖ ਕੇ ਸਾਰੇ ਰਾਤੀ ਪੈ ਗਏ ਸੌਣ ਨੂੰ। ਸਵੇਰੇ ਉੱਠ ਕੇ ਵੇਖਦੇ ਨੇ ਉੱਥੇ ਮਾਇਆ ਹੀ ਨਹੀਂ ਜਿੱਥੇ ਰੱਖੀ ਹੈ, ਉੱਥੇ ਅਸ਼ਰਫੀਆਂ ਹੈ ਹੀ ਨਹੀਂ ਕੋਈ ਨਹੀਂ। ਵਿਚਾਰ ਕੀਤਾ ਕਿੱਧਰ ਗਈਆਂ, ਸਾਰਿਆਂ ਨੂੰ ਪੁੱਛਿਆ, ਬੜਾ ਰੁਦਨ ਕੀਤਾ। ਕਹਿੰਦੇ ਬੜੇ ਚਿਰ ਬਾਅਦ ਮਾਇਆ ਪ੍ਰਾਪਤ ਹੋਈ, ਉਹ ਵੀ ਕਹਿੰਦੇ ਚਲੇ ਗਈ। ਇਹ ਮਾਇਆ ਪਤਾ ਨਹੀਂ ਕਿੱਧਰ ਗਈ। ਜਦੋਂ ਦਾ ਇਹ ਜਵਾਕ ਸਾਡੇ ਘਰ ਵਿੱਚ ਸੂਰਦਾਸ ਨੇ ਜਨਮ ਲਿਆ, ਕਹਿੰਦੇ ਸੁੱਖ ਨਹੀਂ ਮਿਲਿਆ। ਸੂਰਦਾਸ ਜੀ ਸੁਣ ਰਹੇ ਨੇ, ਵੇਖ ਨਹੀਂ ਸਕਦੇ। ਪਿਤਾ ਨੇ ਉਹਨਾਂ ਨੂੰ ਨਾ ਨੇੜੇ ਹੀ ਨਹੀਂ ਲੈਣਾ, ਮੀਣੇ ਮਾਰਨੇ। ਮਾਤਾ ਨੇ ਕਹਿਣਾ ਇੰਜ ਨਾ ਬੋਲੋ, ਕਹਿੰਦੇ ਜਵਾਕ ਤਾਂ ਤੁਹਾਡਾ ਹੀ ਹੈ। ਫਿਰ ਸੂਰਦਾਸ ਜੀ ਨੇ ਬੜਾ ਰੁਦਨ ਕੀਤਾ, ਕਹਿੰਦੇ ਠੀਕ ਹੈ ਮੈਨੂੰ ਤੁਸੀਂ ਦੋਸ਼ ਨਾ ਦਿਓ, ਮੈਂ ਤੁਹਾਨੂੰ ਦੱਸ ਦਾਂਗਾ ਮਾਇਆ ਤੁਹਾਡੀ ਕਿੱਧਰ ਗਈ ਹੈ, ਅਸ਼ਰਫੀਆਂ ਕਿੱਧਰ ਗਈਆਂ। ਪਰ ਇੱਕ ਬਚਨ ਕਰਨਾ ਪੈਣਾ, ਅੱਜ ਤੋਂ ਬਾਅਦ ਤੁਹਾਡਾ ਤੇ ਮੇਰਾ ਸੰਬੰਧ ਖਤਮ ਹੈ। ਅੱਜ ਤੋਂ ਤੁਸੀਂ ਕਹਿ ਦਿਓ ਕਿ ਤੁਹਾਡਾ ਤੇ ਮੇਰਾ ਕੋਈ ਨਹੀਂ, ਫਿਰ ਮੈਂ ਦੱਸਾਂਗਾ ਅਸ਼ਰਫੀਆਂ ਕਿੱਧਰ ਗਈਆਂ। ਪਿਤਾ ਨੇ ਕਿਹਾ, ਕਹਿੰਦੇ ਏਦਾਂ ਵੀ ਘਰ ਬੈਠਿਆਂ ਨੂੰ ਬੜੇ ਜਵਾਕ ਪਏ ਨੇ, ਜੇ ਇਹ ਰਹਿ ਗਿਆ ਤਾਂ ਸਾਡਾ ਕੀ ਇੰਨੇ ਸਵਾਰ ਲੈਣਾ ਹੈ, ਤਾਂ ਨੇਤਰਹੀਣ ਸਗੋਂ ਇਹਦੀ ਸੇਵਾ ਕਰਨੀ ਪੈਂਦੀ ਸਾਨੂੰ। ਅੱਖਾਂ ਨਹੀਂ, ਅੱਖਾਂ ਕਰਕੇ ਅੰਨਾ ਹੈ, ਅੰਨਾ ਅੰਨਾ ਬੋਲਦੇ ਸਨ। ਤੇ ਬੜੀ ਉਹਨਾਂ ਨੂੰ ਬੈਰਾਗ ਦੀ ਪਾਵਣਾ ਮਨ ਵਿੱਚ ਪ੍ਰਗਟ ਹੋਈ। ਕਿਹਾ ਪਿਤਾ ਜੀ ਮਾਤਾ ਜੀ, ਕਹਿੰਦੇ ਤੁਹਾਨੂੰ ਅਸ਼ਰਫੀਆਂ ਮੋੜਨ ਲੱਗਿਆ, ਇਹ ਬਚਨ ਕਰ ਦਿਓ ਕਿ ਸਾਨੂੰ ਤੁਸੀਂ ਛੱਡ ਦੋਗੇ, ਅੱਜ ਤੋਂ ਤੁਹਾਡਾ ਸਾਡਾ ਨਾਤਾ ਨਹੀਂ। ਪਿਤਾ ਨੇ ਕਹਿਤਾ, ਕਹਿੰਦੇ ਚੱਲ ਠੀਕ ਹੈ, ਇੰਝ ਮਨ ਕਰਕੇ ਨਹੀਂ, ਇੰਝ ਬੋਲ ਦਿੰਦੇ ਨਾ ਮੁੱਖ ਤੋਂ, ਕਈ ਵਾਰੀ ਬੋਲ ਦਿੰਦੇ ਮਾਂ ਪਿਓ, ਪਰ ਮਨ ਕਰਕੇ ਥੋੜ੍ਹੀ ਉਹ ਪਾਵਣਾ ਰੱਖਦੇ ਨੇ। ਉਹ ਸੂਰਦਾਸ ਜੀ ਦੇ ਮਨ ਵਿੱਚ ਜਦੋਂ ਐਸੀ ਪਾਵਨਾ ਆਈ, ਉਹਨਾਂ ਨੇ ਕਿਹਾ ਤੁਹਾਡੀਆਂ ਅਸ਼ਰਫੀਆਂ, ਇੱਕ ਚੂਹੀ ਆਈ ਸੀਗੀ, ਉਹ ਚੱਕ ਕਰਕੇ ਆਪਣੇ ਬਿੱਲ ਵਿੱਚ ਲੈ ਗਈ ਹੈ। ਕਹਿੰਦੇ ਇਸ ਬਿੱਲ ਵਿੱਚ ਨੇ ਵੇਖਿਆ ਤਾਂ ਉਹ ਸੋਨੇ ਦੀ ਅਸ਼ਰਫੀਆਂ ਮਿਲ ਗਈਆਂ। ਫਿਰ ਸੂਰਦਾਸ ਜੀ ਨੇ ਮੱਥਾ ਟੇਕਿਆ ਤੇ ਘਰੋਂ ਚਲੇ ਗਏ। ਫਿਰ ਮਾਂ ਪਿਓ ਲੱਭਣ ਲੱਗੇ, ਕਹਿੰਦੇ ਕਿੱਧਰ ਗਿਆ ਪੁੱਤਰ, ਕਿੱਧਰ ਗਿਆ। ਫਿਰ ਮੁੜ ਕੇ ਉਹ ਲੱਭੇ ਨਹੀਂ। ਫਿਰ ਉਹਨਾਂ ਨੇ ਸਾਧ ਸੰਗਤ ਜੀ ਅੰਨੇ ਨੇ, ਨਾ ਤਾਂ ਉਹਨਾਂ ਨੂੰ ਪਤਾ ਸੀਗਾ ਕਿੱਧਰ ਜਾਣਾ, ਨਾ ਤਾਂ ਉਹਨਾਂ ਨੂੰ ਕੁਛ ਔਰ ਗਿਆਨ ਸੀਗਾ ਕਿ ਸੰਸਾਰ ਕੈਸਾ। ਛੋਟੀ ਉਮਰ ਵਿੱਚ ਛੱਡ ਕੇ ਜਦੋਂ ਗਏ ਤੇ ਜਾ ਕਰਕੇ ਕਿਸ ਦੇ ਆਸਰੇ ਤੇ ਕਿਸ ਦੇ ਭਰੋਸੇ ਤੇ ਗਏ, ਕੇਵਲ ਇੱਕ ਪਰਮੇਸ਼ਰ ਦੇ ਆਸਰੇ ਤੇ ਗਏ। ਕਿਹਾ ਕਿ ਇੱਕੋ ਹੀ ਇੱਕ ਪਰਮੇਸ਼ਰ ਜੋ ਸਾਡਾ ਹੈ, ਬਾਕੀ ਤਾਂ ਸਾਰੇ ਪਰਾਏ ਨੇ। ਵੈਦੋਣਾ ਵਾਈ ਪੈਨੋਣਾ ਪਾਈ, ਇੱਕੋ ਸਹਾਈ ਰਾਮ ਹੈ, ਇੱਕ ਸਹਾਈ ਵਾਹਿਗੁਰੂ ਹੈ, ਦੂਜੀ ਕੋਈ ਜੀ ਦੀ ਸਹਾਇਤਾ ਨਹੀਂ ਕਰ ਸਕਦਾ। ਉਹ ਭਗਤ ਜੀ ਜਦੋਂ ਚਲੇ ਗਏ, ਕਿਸ ਦੇ ਆਸਰੇ ਤੇ ਗਏ, ਸਾਧ ਸੰਗਤ ਜੀ ਪਤਾ ਹੀ ਨਹੀਂ ਪਰਮੇਸ਼ਰ ਰੂਪ ਬਣਾ ਕੇ ਕੋਲ ਹੈ। ਉਹ ਜਦੋਂ ਜਲ ਲੱਗਦਾ ਜਲ ਦੇ ਦਿੰਦਾ, ਕਦੇ ਕਿਸੇ ਰੂਪ ਵਿੱਚ ਆਉਂਦਾ, ਕਦੇ ਕਿਸੇ ਰੂਪ ਵਿੱਚ ਆ ਕਰਕੇ ਸਹਾਇਤਾ ਕਰਦਾ। ਅੰਨੇ ਖੂਹ ਵਿੱਚ ਡਿੱਗਣ ਵਾਲੇ ਸੀ, ਫੜ ਲੈਂਦਾ, ਪਿਆਸ ਲੱਗ ਗਈ ਉਹਨਾਂ ਨੂੰ ਜਲ ਛਕਾ ਦਿੰਦਾ, ਕਿਸੇ ਰੂਪ 'ਚ ਆ ਕੇ ਪ੍ਰਸ਼ਾਦਾ ਛਕਾ ਦਿੰਦਾ। ਤੇ ਸਾਰੀ ਉਮਰ ਬੰਦਗੀ ਕੀਤੀ ਪਰ ਦਰਸ਼ਨ ਨਹੀਂ ਸੀ, ਉਹ ਅਖੀਰ ਵਿੱਚ ਜਾ ਕੇ ਫਿਰ ਦਰਸ਼ਨਾਂ ਦਾ ਉਹ ਸੁੱਖ ਪ੍ਰਾਪਤ ਹੋਇਆ। ਤੇ ਪਰਮੇਸ਼ਰ ਨੇ ਕਿਹਾ ਮੈਂ ਤਾਂ ਤੇਰੇ ਕੋਲ ਹੀ ਸੀ। ਕਹਿੰਦੇ ਭਗਵਾਨ ਤੁਸੀਂ ਤਾਂ ਇੰਨੇ ਚਿਰ ਦੇ ਮੇਰੇ ਕੋਲ ਸੀ, ਕਹਿੰਦੇ ਫਿਰ ਮੈਨੂੰ ਕਿਉਂ ਨਹੀਂ ਪਤਾ ਲੱਗਿਆ। ਕਹਿੰਦੇ ਤੈਨੂੰ ਤਾਂ ਨਹੀਂ ਦਰਸ਼ਨ ਦਿੱਤੇ, ਫਿਰ ਤੇਰੇ ਮਨ ਵਿੱਚੋਂ ਇਹ ਪਾਵਣਾ ਦੀਨ ਦੀ ਪਾਵਣਾ ਚੱਲੀ ਜਾਣੀ ਸੀ। ਤੇਰੇ ਮਨ ਵਿੱਚ ਜੋ ਨਿਮਰਤਾ ਸੀ ਨਾ, ਤੇਰੇ ਮਨ ਵਿੱਚ ਜੋ ਸੀਗਾ ਕਿ ਮੇਰਾ ਕੋਈ ਨਹੀਂ, ਮੇਰਾ ਰੱਬ ਹੈ, ਜੇ ਮੈਂ ਮਿਲ ਜਾਣਾ ਤਾਂ ਤੇਰੀ ਉਹ ਪਾਵਣਾ ਜਿਹੜੀ ਹੈ ਉਹ ਪ੍ਰਬਲ ਹੋ ਜਾਣੀ। ਹਉਮੈ ਅਹੰਕਾਰ ਜਿਸ ਦਿਨ ਤੇਰੇ ਮਨ ਵਿੱਚੋਂ ਚਲਾ ਗਿਆ, ਉਸ ਦਿਨ ਮੈਂ ਪ੍ਰਤੱਖ ਤੌਰ ਤੇ ਤੈਨੂੰ ਮਿਲ ਗਿਆ। ਮੈਂ ਤੇਰੇ ਕੋਲ ਹੀ ਸੀਗਾ, ਕਾਰਨ ਜਿਸ ਦਾ ਕੋਈ ਨਹੀਂ, ਮੈਂ ਉਸ ਦਾ ਹੀ ਬਣ ਜਾਂਦਾ ਹਾਂ। ਇਹ ਵਾਹਿਗੁਰੂ ਦੀ ਮਹਿਮਾ ਹੈ, ਇਹ ਪਰਮੇਸ਼ਰ ਜੀ ਦੀ ਮਹਿਮਾ ਹੈ। ਸੋ ਵਾਹਿਗੁਰੂ ਜੀ, ਪਰਮੇਸ਼ਰ ਜੀ ਕਿਰਪਾਲਤਾ ਕਰਕੇ ਸਾਨੂੰ ਸਨਾਥ ਬਣਾਉਣ ਵਾਲੇ ਨੇ। ਇੱਕ ਨਹੀਂ ਅਨੇਕ ਭਗਤਾਂ ਦੇ ਜੀਵਨ ਦੀ ਇਹ ਗੱਲ ਹੈ। ਸੋ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਕਿ ਹੇ ਪਰਮੇਸ਼ਰ ਜੀਓ, ਮੈਂ ਕੌਣ ਅਨਾਥ ਵਿਚਾਰਾ, ਹੇ ਪ੍ਰਭੂ ਜੀਓ, ਹੇ ਵਾਹਿਗੁਰੂ ਜੀਓ, ਮੇਰੇ ਇਸ ਅਨਾਥ ਦੇ ਬਾਰੇ ਕਦੇ ਵਿਚਾਰ ਕਰੋ। ਮੈਂ ਤਾਂ ਅਨਾਥ ਹਾਂ, ਜਦੋਂ ਤੁਸੀਂ ਮਿਲੋਗੇ ਨਾ ਉਦੋਂ ਅਸੀਂ ਸਨਾਥ ਹੋਣਾ, ਕਿਰਪਾ ਕਰਕੇ ਇਸ ਨੂੰ ਵਿਚਾਰਨਾ ਕਰੋ।
1: ਕਵਨ ਮੂਲ ਤੇ ਮਨੁੱਖ ਕਰਿਆ,
0: ਕਹਿੰਦੇ ਨੇ ਕੀ ਕਾਰਨ ਸੀ, ਕਿਸ ਮੂਲ ਤੋਂ ਸਾਨੂੰ ਬੰਦਾ ਬਣਾਇਆ, ਸਾਡਾ ਮੁੱਲ ਕੀ ਹੈ, ਮੁੱਢ ਕੀ ਹੈ, ਸਾਡੀ ਉਤਪਤੀ ਕਿੱਥੋਂ ਹੋਈ ਹੈ।
1: ਇਹ ਪ੍ਰਤਾਪ ਤੁਹਾਰਾ,
0: ਇਹ ਤੁਹਾਡਾ ਪ੍ਰਤਾਪ ਹੈ, ਇਹ ਤੁਹਾਡੀ ਮਹਿਮਾ ਹੈ ਕਿ ਤੁਸੀਂ ਸਾਨੂੰ ਮਾਨੁਖ ਜੋਨ ਦੇ ਦਿੱਤੀ ਹੈ, ਬੰਦਾ ਬਣਾ ਦਿੱਤਾ। ਇਹ ਤੁਹਾਡਾ ਹੀ ਪ੍ਰਤਾਪ ਹੈ। ਕਿਸ ਮੂਲ ਤੋਂ, ਕਿੱਥੋਂ ਸਾਧ ਸੰਗਤ ਜੀ ਸਾਡੀ ਉਤਪੰਨਾ ਹੋਈ ਹੈ, ਮਾਤਾ ਦੇ ਉਦਰ ਵਿੱਚ ਸੀਗੇ, ਉਸ ਤੋਂ ਪਹਿਲੇ ਅਣੂ ਆਕਾਰ ਵਿੱਚ ਸੀਗੇ, ਤੇ ਅੱਜ ਇੰਨਾ ਵੱਡਾ ਸਾਡਾ ਸਰੀਰ ਹੈ। ਕਹਿੰਦੇ ਕਿੱਥੋਂ ਅਸੀਂ ਆਏ ਸੀਗੇ ਤੇ ਕਿੱਥੇ ਅਸੀਂ ਬੰਦੇ ਬਣ ਗਏ, ਇਹ ਤੇਰਾ ਪ੍ਰਤਾਪ ਹੈ, ਇਹ ਤੂੰ ਨੇ ਕਿਰਪਾ ਕਰਕੇ ਸਾਨੂੰ ਬੰਦਾ ਬਣਾਇਆ, ਸਾਨੂੰ ਮਨ ਸਿਰਜਾਉਣ ਦਿੱਤਾ, ਇਹ ਸਰੀਰ ਦਿੱਤਾ। ਇਹ ਸਰੀਰ ਕਾਹਦੇ ਲਈ ਦਿੱਤਾ? ਕੇਵਲ ਤੇ ਕੇਵਲ ਪਰਮੇਸ਼ਰ ਨਾਲ ਜੁੜਨ ਦੇ ਲਈ, ਔਰ ਕੋਈ ਦੂਜਾ ਸਾਧਨ ਨਹੀਂ ਸੀ ਸਾਧ ਸੰਗਤ ਜੀ। ਭਾਵੇਂ ਅਸੀਂ ਲੱਖਾਂ ਵਾਰੀ ਕਹਿ ਦਈਏ ਕਿ ਸੰਸਾਰ ਦੇ ਕੰਮ ਕਰਨੇ ਤੇ ਨਾਲੇ ਕਰਮ ਕਰਨਾ ਬਹੁਤ ਜ਼ਰੂਰੀ ਹੈ, ਠੀਕ ਹੈ, ਸੰਸਾਰ ਵਿੱਚ ਹੈਗੇ। ਮਹਾਰਾਜ ਜੀ ਨੇ ਕਿਹਾ ਕਿਰਤ ਵੀ ਕਰੋ, ਪਰ ਉਹ ਕਿਰਤ ਕਾਹਦੇ ਲਈ ਕਹੀਏ? ਉਹ ਕਿਰਤ ਤਾਂ ਦੱਸੀ ਹੈ ਕਿ ਮਨ ਜਿਹੜਾ ਹੈ ਤੁਹਾਡਾ ਉਹ ਕਿਸੇ ਨਾ ਕਿਸੇ ਪਾਸੇ ਲੱਗਾ ਰਹੇ। ਮਨ ਜਿਹੜਾ ਹੈ, ਨਹੀਂ ਤਾਂ ਮਨ ਨੂੰ ਵਿਹਲਾ ਛੱਡੋਗੇ ਨਾ, ਫਿਰ ਮਨ ਜਿਹੜਾ ਹੈ ਉਹ ਬੜੀਆਂ ਪਾਂਬੜਾਂ ਮਚਾਉਂਦਾ। ਮਨ ਕਿੱਥੇ ਨਾ ਕਿੱਥੇ ਲਾਉਣ ਲਈ ਕਿਹਾ ਕਿ ਕਿਰਤ ਵੀ ਕਰਨੀ ਜ਼ਰੂਰੀ ਹੈ, ਫਿਰ ਉਹ ਕਿਰਤ ਨੂੰ ਸਫਲ ਬਣਾਉਣ ਲਈ ਕਿਹਾ, ਕਿਰਤ ਨੂੰ ਸਫਲ ਬਣਾਉਣ ਲਈ ਲੇਖੇ ਵਿੱਚ ਲਾਉਣਾ ਜ਼ਰੂਰੀ ਹੈ, ਜਿਹੜੀ ਉਹ ਦਸਾਂ ਨਵਾਂ ਦੀ ਕਿਰਤ ਨਾਲ ਮਾਇਆ ਆਈ ਹੈ। ਸੋ ਬੰਦੇ ਅਸੀਂ ਬਣੇ ਆ, ਮਾਨਸ ਜੋਣ ਪ੍ਰਾਪਤ ਹੋਈ ਹੈ, ਇਹ ਪਰਮੇਸ਼ਰ ਦਾ ਪ੍ਰਤਾਪ ਨਾਲ ਪ੍ਰਾਪਤ ਹੋਈ ਹੈ। ਸਾਡੇ ਵਿੱਚ ਕੋਈ ਗੁਣ ਨਹੀਂ ਸੀ ਕਿ ਅਸੀਂ ਬੰਦੇ ਵੀ ਬਣ ਪਾਉਂਦੇ। ਕਈ ਲੋਕ ਇਹ ਦੱਸਦੇ ਨੇ, ਕਹਿੰਦੇ ਕੀ ਵੱਡੀ ਗੱਲ ਹੋ ਗਈ, ਇਹ ਸਭ ਕੁਝ ਸਾਇੰਸ ਨੇ ਕੀਤਾ ਹੈ, ਸਾਨੂੰ ਪਰਮੇਸ਼ਰ ਨੇ ਥੋੜ੍ਹੀ ਬਣਾਇਆ, ਅਸੀਂ ਆਪੇ ਹੀ ਬਣ ਗਏ। ਪਰ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ, ਵੇਖੋ ਵਾਹਿਗੁਰੂ ਜੀ ਦੀ ਕਿਰਪਾ ਤਾਂ ਸਾਰਿਆਂ ਤੇ ਹੀ ਹੈ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ, ਕਿਸੇ ਤੇ ਥੋੜ੍ਹੀ ਹੈ ਕਿਸੇ ਤੇ ਜ਼ਿਆਦੀ ਹੈ। ਜਦੋਂ ਅਸੀਂ ਇਹ ਮੰਨਦੇ ਨਾ ਕਿ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਨਹੀਂ ਬਣਾਇਆ, ਅਸੀਂ ਜੋ ਕਰ ਰਹੇ ਹਾਂ ਆਪੇ ਹੀ ਕਰ ਰਹੇ ਹਾਂ, ਫਿਰ ਵੀ ਵਾਹਿਗੁਰੂ ਸਾਨੂੰ ਦੇਣ ਤੋਂ ਪਿੱਛੇ ਨਹੀਂ ਹਟਦਾ, ਫਿਰ ਵੀ ਸਾਨੂੰ ਸਭ ਕੁਛ ਦੇ ਰਿਹਾ ਜੇ। ਪਰ ਜੇ ਕਰਕੇ ਅਸੀਂ ਮੰਨ ਲਈਏ ਕਿ ਵਾਹਿਗੁਰੂ ਹੀ ਸਭ ਕਰਨ ਕਰਾਵਣ ਵਾਲਾ ਹੈ, ਵਾਹਿਗੁਰੂ ਹੀ ਸਾਨੂੰ ਬਣਾਉਣ ਵਾਲਾ ਹੈ, ਚਲਾਉਣ ਵਾਲਾ ਹੈ, ਸਾਡਾ ਭੁੱਖਣ ਕਰਨ ਵਾਲਾ ਹੈ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨਗਾਰੇ, ਪਛੁ ਪਸੂ ਨਗਨਾਗ ਨਰਾਦ ਸਰਵ ਸਮੈਂ ਸਭ ਕੋ ਪ੍ਰਤਪਾਰੇ, ਉਹ ਪ੍ਰਤਪਾਲਨਾ ਕਰਨ ਵਾਲਾ ਹੈ। ਜੇ ਕਰਕੇ ਮਨ ਕਰਕੇ ਜਾਣ ਲਈਏ ਨਾ ਤਾਂ ਫਿਰ ਕੀ ਹੋਏਗਾ? ਜਿਵੇਂ ਉਦਾਹਰਣ ਦਿੰਦੇ ਨੇ ਵਿਦਵਾਨ ਜਨ, ਸੰਤ ਗੁਣੀ ਗਿਆਨੀ ਜਨ, ਇੱਕ ਵਾਰੀ ਕੋਈ ਜਿਹੜਾ ਗਰੀਬ ਗੁਰਬਾਸ ਸੀਗਾ, ਗਰੀਬ ਬੰਦਾ, ਉਹਦੇ ਘਰ ਵਿੱਚ ਖਾਣ ਪੀਣ ਨੂੰ ਕੋਈ ਅਨਾਜ ਨਹੀਂ, ਕੋਈ ਦਾਨੇ ਨਹੀਂ, ਕੋਈ ਮਾਇਆ ਨਹੀਂ। ਅਚਨਚੇਤ ਉਹਦੇ ਘਰ ਵਿੱਚ ਕੋਈ ਸਾਧ ਆ ਗਿਆ, ਉਹ ਸਾਧ ਨੇ ਭਿੱਖਿਆ ਮੰਗ ਲਈ, ਕਹਿੰਦਾ ਕੁਛ ਖਾਣ ਪੀਣ ਨੂੰ ਹੈ ਤਾਂ ਦੇਣਾ ਕਰੋ, ਗ੍ਰਸਥੀਆਂ ਦਾ ਧਰਮ ਹੈ ਨਾ। ਮਹਾਰਾਜ ਕਹਿੰਦੇ ਸੋ ਗ੍ਰਹੀ ਜੋ ਨਿਗ੍ਰਹ ਕਰੇ, ਜਪ ਤਪ ਸੰਜਮ ਭਿੱਖਿਆ ਧਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਾ ਨੀਰ। ਗ੍ਰਸਥੀਆਂ ਦਾ ਧਰਮ ਹੈ ਪੁੰਨ ਦਾਨ ਕਰਨਾ, ਦਾਨ ਕਰਨਾ ਇਹ ਸਭ ਤੋਂ ਵੱਡਾ ਗ੍ਰਸਥੀਆਂ ਦਾ ਧਰਮ ਹੈ, ਕੰਮ ਹੈ। ਉਹਨਾਂ ਨੇ ਕੀ ਕੀਤਾ, ਹੁਣ ਗ੍ਰਸਥੀ ਦੇ ਘਰ ਵਿੱਚ ਅੱਗੇ ਸਾਧ ਆ ਗਿਆ, ਹੁਣ ਦੇਣ ਨੂੰ ਕੁਛ ਨਹੀਂ ਸੀ, ਉਹਨੇ ਰੁਦਨ ਕੀਤਾ, ਕਹਿੰਦੇ ਸਾਧ ਜਨ ਮਹਾਰਾਜ ਜੀ, ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ ਜੋ ਮੈਂ ਆਪ ਜੀ ਨੂੰ ਦੇ ਸਕਾਂ, ਮੇਰੇ ਕੋਲ ਆਪ ਨੂੰ ਖਾਣ ਪੀਣ ਨੂੰ ਕੁਛ ਹੈ ਨਹੀਂ, ਮੈਂ ਤੁਹਾਨੂੰ ਕੀ ਦਿਆਂਗਾ, ਤੁਸੀਂ ਵੀ ਕੋਈ ਕਿਰਪਾ ਕਰੋ ਕਿ ਸਾਡੇ ਘਰ ਵਿੱਚੋਂ ਦਰਿੱਦਰ ਪੁਣਾ ਜਾਵੇ ਤੇ ਸਾਨੂੰ ਸੁੱਖ ਮਿਲ ਜਾਵੇ। ਭਗਤ ਜੀ ਕਹਿੰਦੇ, ਕਹਿੰਦੇ ਇਹੋ ਜਿਹੀ ਗੱਲ ਹੈ, ਕਹਿੰਦੇ ਲੈ ਫਿਰ ਘਰ ਵਿੱਚ ਨਿਗਾਹ ਮਾਰੀ, ਜਦੋਂ ਨਿਗਾਹ ਮਾਰੀ ਨਾ ਉਹਦੇ ਘਰ ਵਿੱਚ ਇੱਕ ਪੱਥਰ ਪਿਆ ਸੀਗਾ, ਨਿੱਕਾ ਜਿਹਾ ਪਾਸੇ ਰੱਖਿਆ ਹੋਇਆ, ਕਹਿੰਦੇ ਆ ਪੱਥਰ ਚੱਕ ਕੇ ਲਿਆ, ਉਹ ਪੱਥਰ ਚੱਕ ਕੇ ਲਿਆਇਆ, ਕਹਿੰਦੇ ਤੈਨੂੰ ਪਤਾ ਇਹ ਕੀ ਹੈ, ਕਹਿੰਦੇ ਨਹੀਂ ਪਤਾ, ਕਹਿੰਦੇ ਪੱਥਰ ਨੇ ਤੈਨੂੰ ਅਮੀਰ ਬਣਾ ਦੇਣਾ, ਤੈਨੂੰ ਸਭ ਕੁਛ ਦੇ ਦੇਣਾ, ਉਹ ਕਹਿੰਦਾ ਇਵੇਂ ਕਿਵੇਂ ਹੋ ਸਕਦਾ, ਇਹ ਤਾਂ ਪੱਥਰ ਹੀ ਹੈ, ਉਹ ਕਹਿੰਦੇ ਨਹੀਂ ਪੱਥਰ ਨਹੀਂ ਹੈ, ਉਹ ਕਹਿੰਦਾ ਇੰਝ ਹੋ ਹੀ ਨਹੀਂ ਸਕਦਾ, ਉਹ ਕਹਿੰਦੇ ਇਹ ਪਾਰਸ ਪੱਥਰ ਹੈ। ਪਾਰਸ ਕੀ ਕਰਦਾ, ਜਿਸ ਤਾਤ ਨੂੰ ਛੁਆਇਆ ਜਾਏ ਉਹਨੂੰ ਸੋਨਾ ਬਣਾ ਦਿੰਦਾ ਹੈ, ਜੇ ਯਕੀਨ ਨਹੀਂ ਆਉਂਦਾ ਕਹਿੰਦੇ ਲਾ ਕੋਈ ਪਾਂਡਾ ਲਿਆ, ਕੋਈ ਲੋਹੇ ਦੀ ਵਸਤੂ ਲਿਆਉਣਾ ਕਰ, ਉਹ ਲੈ ਕੇ ਆਇਆ, ਉਹਨੂੰ ਪਾਰਸ ਪੱਥਰ ਨਾਲ ਛੁਆਇਆ ਗਿਆ, ਉਹ ਸੋਨਾ ਬਣ ਗਿਆ। ਉਹ ਗਰੀਬ ਬੰਦਾ ਬੜਾ ਖੁਸ਼ ਹੋਇਆ, ਕਹਿੰਦੇ ਸੰਤਾਂ ਨੇ ਅੱਜ ਕਿਰਪਾ ਕਰ ਦਿੱਤੀ ਹੈ। ਸੰਤਾਂ ਨੇ ਕਿਹਾ, ਕਹਿੰਦੇ ਅਸੀਂ ਨਹੀਂ ਕਿਰਪਾ ਕੀਤੀ, ਕਹਿੰਦੇ ਤੇਰੇ ਘਰ ਵਿੱਚ ਹੀ ਪੱਥਰ ਪਿਆ ਸੀ, ਤੈਨੂੰ ਪਤਾ ਨਹੀਂ ਸੀ, ਸੋਝੀ ਨਹੀਂ ਸੀ। ਇਹਨੂੰ ਔਰ ਸਮਝਣ ਦੇ ਵਿੱਚ ਜੇ ਕਰਕੇ ਲਿਆਉਣਾ ਤਾਂ ਇਹਨੂੰ ਇੰਝ ਜਾਣਨਾ ਕਰੋ ਜਿਵੇਂ ਚਾਰ ਕੁ ਬੰਦੇ ਸੀਗੇ, ਉਹ ਚਾਰ ਬੰਦੇ ਬੜਾ ਮੀਂਹ ਅਨੇਰੀ ਤੂਫਾਨ ਆਇਆ, ਉਹਨਾਂ ਨੂੰ ਲਾਗੇ ਕੋਈ ਘਰ ਮਿਲਿਆ, ਉਹ ਘਰ ਵਿੱਚ ਗਏ, ਖਾਲੀ ਪਿਆ ਸੀਗਾ, ਤੇ ਜਦੋਂ ਉਸ ਕਮਰੇ ਦੇ ਵਿੱਚ ਚਲੇ ਗਏ ਉੱਥੇ ਕੀ ਵੇਖਿਆ ਕਿ ਉਹਦੇ ਵਿੱਚ ਨਿੱਘ ਸੀਗੀ। ਇੰਜ ਲੱਗਦਾ ਸੀਗਾ ਕਿ ਇਹ ਕਮਰੇ ਵਿੱਚ ਕੋਈ ਤਪਸ਼ ਹੈ, ਕੋਈ ਗਰਮ ਵਸਤੂ ਰੱਖੀ ਹੋਈ ਹੈ, ਕੋਈ ਤਪਾਉਣ ਵਾਲੀ ਚੀਜ਼ ਹੈ। ਜੇ ਨਿਗਾਹ ਮਾਰ ਕੇ ਵੇਖੀ ਤਾਂ ਪਤਾ ਨਹੀਂ ਲੱਗਿਆ ਕੀ ਹੈ। ਜਦੋਂ ਸਾਰਿਆਂ ਨੇ ਚੰਗੀ ਤਰ੍ਹਾਂ ਪਾਲ ਕੀਤੀ, ਖੋਜਿਆ ਤੇ ਵੇਖਿਆ ਇੱਕ ਪਾਸੇ ਜਿਹੜੇ ਕੋਲੇ ਨੇ ਉਹ ਸੜੇ ਹੋਏ ਪਏ ਹੋਏ ਸਨ, ਯਾਨੀ ਉਹ ਜਗਦੇ ਸਨ ਕੁਛ ਕੁਛ, ਪਰ ਤੂਫਾਨ ਅਣੀਰੀ ਦੀ ਕਰਕੇ ਪਤਾ ਨਹੀਂ ਸੀ ਲੱਗਦਾ ਕਿ ਇੱਥੇ ਇਸ ਕਮਰੇ ਦੇ ਵਿੱਚ ਅੱਗ ਜਿਹੜੀ ਹੈ ਉਹ ਮੱਚੀ ਪਈ ਹੈ। ਜਦੋਂ ਬਹੁਤੀ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਉਹਨਾਂ ਨੇ ਕੀ ਕੀਤਾ, ਉਹਦੇ ਨਾਲ ਅੱਗ ਜਿਹੜੀ ਹੈ ਉਹ ਮਚਾ ਲਈ। ਅੱਗ ਮਚਾਈ ਤਾਂ ਅੱਗ ਨਾਲ ਪ੍ਰਕਾਸ਼ ਹੋ ਗਿਆ। ਤੇ ਇੰਨੇ ਚਿਰ ਨੂੰ ਇੱਕ ਬੰਦਾ ਆਇਆ, ਕਹਿੰਦਾ ਮੇਰੇ ਘਰ ਵਿੱਚ ਅੱਗ ਨਹੀਂ, ਮੈਨੂੰ ਅੱਗ ਦੇਣਾ ਕਰੋ, ਮੈਂ ਘਰ ਵਿੱਚ ਪ੍ਰਸ਼ਾਦਾ ਪਕਾਉਣਾ। ਉਹ ਉੱਥੋਂ ਆ ਕਰਕੇ ਉਹਨਾਂ ਪਾਸੋਂ ਅੱਗ ਲੈ ਕੇ ਗਿਆ। ਕੋਈ ਔਰ ਸਾਧੂ ਆਇਆ, ਕਹਿੰਦਾ ਮੈਂ ਇਹਦੇ ਤੋਂ ਧੁਨੀ ਜਗਾਉਣੀ ਹੈ, ਮੈਨੂੰ ਅੱਗ ਦੇਣਾ ਕਰੋ। ਕੋਈ ਆ ਕਰਕੇ ਅੱਗ ਲੈ ਕੇ ਗਿਆ। ਸੋ ਇਵੇਂ ਹੀ ਸਾਧ ਸੰਗਤ ਜੀ, ਉੱਥੇ ਅੱਗ ਪਈ ਸੀ ਪਰ ਪਤਾ ਨਹੀਂ ਸੀ ਕਿ ਅੱਗ ਹੈ। ਇਵੇਂ ਹੀ ਵਾਹਿਗੁਰੂ ਦੀ ਕਿਰਪਾ ਸਾਰਿਆਂ ਤੇ, ਪਰ ਜਿਹਨੂੰ ਪਤਾ ਲੱਗ ਜਾਂਦਾ ਨਾ ਕਿ ਵਾਹਿਗੁਰੂ ਜਿਹੜਾ ਹੈ ਉਹ ਦਿਆਲੂ ਹੈ, ਕਿਰਪਾਲੂ ਹੈ, ਸਭ ਕੁਛ ਕਰਨ ਵਾਲਾ ਉਹ ਹੈ, ਫਿਰ ਉਹ ਕੀ ਕਰਦਾ, ਉਹ ਵਾਹਿਗੁਰੂ ਤੋਂ ਜਿਹੜਾ ਹੈ ਨਾ ਫਿਰ ਲਾਹਾ ਮਾਣਦਾ ਹੈ। ਫਿਰ ਪਰਮੇਸ਼ਰ ਜੀ ਕੀ ਕਰਦੇ ਨੇ, ਜਿਹਨੂੰ ਹੁਣ ਪਤਾ ਹੈ ਕਿ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਰਿਜਕ ਦੇ ਰਿਹਾ, ਸਾਰਿਆਂ ਤੇ ਦਇਆ ਕਰ ਰਿਹਾ, ਫਿਰ ਅਸੀਂ ਉਹਦਾ ਨਾਮ ਜਪੀ, ਉਹਦੀ ਸੇਵਾ ਕਰੀਏ, ਉਹਦੀ ਬੰਦਗੀ ਕਰੀਏ ਨਾ, ਫਿਰ ਉਹ ਨੇੜੇ ਹੋ ਕਰਕੇ ਵਰਤਦਾ ਹੈ। ਫਿਰ ਕਈ ਸਾਡੇ ਕਰਮ ਉਹ ਜਿਹੜੇ ਨੇ ਉਹ ਕੱਟ ਦਿੰਦਾ ਹੈ, ਕਰਮ ਨਹੀਂ ਫਿਰ ਜਿਹੜੇ ਨੇ ਉਹ ਸਾਨੂੰ ਭੁਗਤਣੇ ਪੈਂਦੇ ਨੇ। ਇੰਜ ਕਿਰਪਾ ਤਾਂ ਸਾਰਿਆਂ ਤੇ, ਸਾਰਿਆਂ ਦਾ ਪੋਖਣ ਕਰ ਰਿਹਾ, ਸਾਰਿਆਂ ਤੇ ਦਇਆ ਹੈ ਉਹਦੀ, ਉਹ ਸਾਰਿਆਂ ਤੇ ਕਿਰਪਾ ਕਰਨ ਵਾਲਾ ਦਿਆਲੂ ਹੈ, ਪਰ ਜਿਹਨੂੰ ਪਤਾ ਲੱਗ ਜਾਵੇ ਉਹ ਉਸ ਤੋਂ ਲਾਹਾ ਉਠਾਉਂਦਾ ਹੈ ਤੇ ਇਸ ਮਨੁੱਖ ਜੀਵਨ ਨੂੰ ਸਫਲ ਬਣਾ ਲੈਂਦਾ ਹੈ। ਸੋ ਇਸ ਲਈ ਇਹ ਯਤਨ ਕਰਨਾ ਚਾਹੀਦਾ। ਗੁਰੂ ਜੀ ਕਹਿੰਦੇ ਕਵਣ ਮੂਲ ਤੇ ਮਾਨੁਖ ਕਰਿਆ, ਕਿਸ ਮੂਲ ਤੋਂ ਆਏ ਸੀਗੇ, ਕਦੇ ਸੋਚੋ, ਸਾਡੇ ਵਿੱਚ ਸ਼ਮਤਾ ਨਹੀਂ, ਕਿਸੇ ਦੇ ਵਿੱਚ ਨਹੀਂ ਸੀ, ਉਸ ਵਾਹਿਗੁਰੂ ਨੇ ਸਾਨੂੰ ਬਣਾਇਆ ਹੈ। ਇਹ ਪ੍ਰਤਾਪ, ਇਹ ਵਾਹਿਗੁਰੂ ਦੀ ਵਡਿਆਈ ਪ੍ਰਤਾਪ ਹੈ ਕਿ ਬੰਦਾ ਬਣਾਤਾ, ਇਹ ਸਭ ਤੋਂ ਵੱਡਾ ਕ੍ਰਿਸ਼ਮਾ ਹੈ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ, ਕਿੱਥੋਂ ਸਾਡੀ ਉਤਪੰਨਾ ਹੋਈ ਹੈ, ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਜਾਰ। ਰਕਤ ਬਿੰਦ ਤੋਂ ਬਣੇ ਸੀ, ਮਾਤਾ ਤੇ ਉਧਰ ਵਿੱਚ ਸੀਗੇ, ਫਿਰ ਸੰਸਾਰ ਵਿੱਚ ਆਏ, ਇਹ ਸਭ ਕੁਛ ਉਸ ਦੀ ਵਡਿਆਈ ਹੈ। ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਵਿਸ਼ਰਾਮ ਦੇ ਕਰਕੇ ਕਥਨ ਕਰਦੇ ਹਨ।
1: ਪ੍ਰਾਣ ਸਰਬ ਕੇ ਦਾਤੇ,
0: ਉਹ ਵਾਹਿਗੁਰੂ ਹੀ ਜੀ ਪ੍ਰਾਣ ਤੇ ਸਰਬ ਦੇ ਦਾਤੇ ਨੇ, ਭਾਵੇਂ ਤੁਸੀਂ ਮੰਨੋ ਨਾ ਮੰਨੋ। ਜੇ ਮੰਨੋਗੇ ਤਾਂ ਕੀ ਹੋਏਗਾ, ਸੁੱਖ ਮਿਲੇਗਾ, ਜੇ ਨਾ ਮੰਨੋਗੇ ਤਾਂ ਦੁੱਖ ਮਿਲੇਗਾ। ਜਿਨ੍ਹਾਂ ਨੇ ਜਾਣ ਲਿਆ ਵਾਹਿਗੁਰੂ ਹੀ ਸਰਬ ਸੁੱਖਾਂ ਦਾ ਦਾਤਾ ਹੈ, ਫਿਰ ਉਹਨਾਂ ਨੂੰ ਸਾਧ ਸੰਗਤ ਜੀ ਦੁਖੀ ਨਹੀਂ ਹੋਣਾ ਪੈਂਦਾ। ਸਾਨੂੰ ਪਤਾ ਲੱਗਿਆ ਕਿ ਸਾਨੂੰ ਕੌਣ ਚਲਾਉਣ ਵਾਲਾ, ਜੇ ਅਸੀਂ ਉਹਦੇ ਬਣ ਜਾਈਏ ਤੇ ਫਿਰ ਉਹ ਥੋੜੀ ਸਾਨੂੰ ਦੁੱਖ ਦੇਵੇਗਾ। ਇੱਕ ਵਾਰੀ ਨਾ ਸੰਤ ਭਗਤ ਸਾਰੇ ਪਰਮੇਸ਼ਰ ਦੇ ਰੱਬ ਦੇ ਅੱਗੇ ਆ ਗਏ, ਰੱਬ ਦੇ ਅੱਗੇ ਆ ਕੇ ਕਹਿਣ ਲੱਗੇ, ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ, ਉਹ ਤੁਸੀਂ ਵੀ ਸੰਸਾਰ ਵਿੱਚ ਕੋਈ ਐਸਾ ਕੰਮ ਹੈ ਜਿਹੜਾ ਆਪ ਜੀ ਨਹੀਂ ਕਰ ਸਕਦੇ? ਪਰਮੇਸ਼ਰ ਨੇ ਕਿਹਾ, ਕਹਿੰਦੇ ਤੁਸੀਂ ਦੱਸੋ, ਵਿਚਾਰ ਕਰੋ। ਤਾਂ ਸੰਤਾਂ ਨੇ ਕਿਹਾ, ਕਹਿੰਦੇ ਸੰਸਾਰ ਵਿੱਚ ਐਸੇ ਦੋ ਕੰਮ ਨੇ ਜਿਹੜੇ ਤੁਸੀਂ ਨਹੀਂ ਕਰ ਸਕਦੇ। ਕਿਹਾ, ਉਹ ਕਿਹੜੇ ਕੰਮ ਨੇ? ਕਿਹਾ, ਇੱਕ ਤਾਂ ਤੁਸੀਂ ਆਪਣੇ ਵਰਗਾ ਦੂਜੇ ਨੂੰ ਬਣਾ ਨਹੀਂ ਸਕਦੇ, ਕੋ ਹਰ ਸਮਾਨ ਨਹੀਂ ਰਾਜਾ, ਵਾਹਿਗੁਰੂ ਦੇ ਵਰਗਾ ਕੋਈ ਦੂਜਾ ਹੋ ਨਹੀਂ ਸਕਦਾ। ਕਹਿੰਦੇ ਤੁਸੀਂ ਆਪਣੇ ਵਰਗਾ ਦੂਜੇ ਨੂੰ ਨਹੀਂ ਬਣਾ ਸਕਦਾ। ਵਾਹਿਗੁਰੂ ਪਰਮੇਸ਼ਰ ਨੇ ਕਿਹਾ, ਕਹਿੰਦੇ ਹਾਂ, ਗੱਲ ਤਾਂ ਸਹੀ ਹੈ ਤੁਹਾਡੀ। ਦੂਜੀ ਗੱਲ ਕਹੀ ਕਿ ਤੁਸੀਂ ਕਿਸੇ ਦਾ ਮਾੜਾ ਨਹੀਂ ਕਰ ਸਕਦੇ, ਇਹ ਸੱਚਾਈ ਹੈ। ਵਾਹਿਗੁਰੂ ਰੱਬ ਕਿਸੇ ਨੂੰ ਦੁੱਖ, ਕਿਸੇ ਦਾ ਮਾੜਾ ਕਰੀ ਨਹੀਂ ਸਕਦਾ। ਰੱਬ ਜਿਹੜਾ ਹੈ ਉਹ ਦਿਆਲੂ ਹੈ, ਕਰੁਣਾਲੇ ਹੈ, ਅਰਕਾਲੇ ਹੈ, ਕਰੁਣਾ ਦਾ ਸਾਗਰ ਹੈ। ਸੰਸਾਰ ਦੀ ਕਰੁਣਾ ਦਇਆ ਉਸ ਵਾਹਿਗੁਰੂ ਦੇ ਵਿੱਚੋਂ, ਅਕਾਲ ਪੁਰਖ ਵਿੱਚੋਂ ਪ੍ਰਗਟ ਹੋਈ ਹੈ। ਉਹ ਭਲਾ ਕਿਸੇ ਦਾ ਮਾੜਾ ਕਿਵੇਂ ਕਰੇਗਾ, ਫਿਰ ਸਾਡਾ ਮਾੜਾ ਕਿਉਂ ਹੁੰਦਾ? ਜਿਵੇਂ ਇੱਕ ਮਾਂ ਹੈ, ਇੱਕ ਮਾਂ ਦਾ ਪੁੱਤਰ ਹੈ, ਹੁਣ ਜਵਾਕ ਜਿਹੜਾ ਹੈ ਉਹ ਬੜੀ ਸ਼ੈਤਾਨੀ ਕਰਦਾ। ਉਸ ਜਵਾਕ ਨੇ ਕੀ ਕੀਤਾ, ਬੱਚਿਆਂ ਦੇ ਨਾਲ ਖੇਡਦਿਆਂ ਖੇਡਦਿਆਂ ਨੂੰ ਇੱਕ ਬੱਚੇ ਨਾਲ ਲੜ ਪਿਆ, ਦੂਜੇ ਜਵਾਕ ਨਾਲ ਲੜ ਪਿਆ, ਉਹਨੂੰ ਚੰਗੀ ਤਰ੍ਹਾਂ ਕੁੱਟਿਆ। ਤੇ ਉਹ ਜਿਹੜਾ ਦੂਜਾ ਜਵਾਕ ਸੀ ਉਹ ਆਪਣੇ ਮਾਂ ਕੋਲ ਗਿਆ, ਆਪਣੇ ਮਾਂ ਨੂੰ ਲੈ ਆਇਆ, ਮਾਤਾ ਨੂੰ ਨਾਲ ਲੈ ਕੇ ਉਸ ਬੱਚੇ ਦੇ ਘਰ ਵਿੱਚ ਚਲਾ ਗਿਆ ਜਿਹਨੇ ਉਹਨੂੰ ਚੰਗੀ ਤਰ੍ਹਾਂ ਕੁੱਟਿਆ ਸੀ, ਮਾਰਿਆ ਸੀ, ਗਾਲਾਂ ਕੱਢੀਆਂ ਸੀ, ਉਹਦੇ ਘਰ ਵਿੱਚ ਚਲਾ ਗਿਆ। ਜਦੋਂ ਮਾਂ ਨੂੰ ਲੈ ਕੇ ਉਹ ਬੱਚਾ ਜਿਹਨੇ ਉਹਨੂੰ ਮਾਰਿਆ ਉਹਦੇ ਘਰ ਵਿੱਚ ਗਿਆ ਨਾ, ਤੇ ਉਹ ਦੂਜੇ ਹੁਣ ਜਵਾਕ ਨੇ ਕੀ ਕੀਤਾ, ਉਹ ਆਪਣੇ ਮਾਤਾ ਦੇ ਮਗਰ ਲੁਕ ਗਿਆ। ਜਦੋਂ ਮਾਤਾ ਦੇ ਮਗਰ ਲੁਕ ਗਿਆ, ਮਾਂ ਨੇ ਪੁੱਛਿਆ ਕਹਿੰਦੇ ਕੀ ਗੱਲ ਹੋਈ ਹੈ, ਉਸ ਦੂਜੇ ਜਵਾਕ ਦੀ ਮਾਂ ਨੇ ਕਿਹਾ ਕਹਿੰਦੇ ਤੁਹਾਡੇ ਬੱਚੇ ਨੇ ਮੇਰੇ ਬੱਚੇ ਨੂੰ ਮਾਰਿਆ, ਚਪੇੜਾਂ ਛੱਡੀਆਂ, ਗਾਲਾਂ ਕੱਢੀਆਂ, ਕਹਿੰਦੇ ਇਹ ਤੁਹਾਡੀ ਸਿੱਖਿਆ, ਆਪਣੇ ਜਵਾਕਾਂ ਨੂੰ ਇੰਜ ਸਿਖਾਉਂਦੇ ਹੋ। ਮਾਂ ਨੂੰ ਗੁੱਸਾ ਚੜਿਆ, ਮਾਂ ਨੇ ਆਪਣੇ ਬੱਚੇ ਨੂੰ ਅੱਗੇ ਕੀਤਾ ਤੇ ਪੁੱਛਿਆ ਕਹਿੰਦੇ ਹੁਣ ਦੱਸ ਸੱਚੀ ਗੱਲ ਹੈ। ਬੱਚੇ ਨੇ ਕਿਹਾ ਹੁਣ ਕੁਛ ਕਹਿ ਤਾਂ ਸਕਦਾ ਨਹੀਂ, ਸੱਚੀ ਗੱਲ ਸੀ। ਉਹ ਚੁੱਪ ਹੋ ਗਿਆ, ਕਹਿੰਦਾ ਨਹੀਂ ਮਾਤਾ ਮੈਂ ਇੰਜ ਨਹੀਂ ਕੀਤਾ। ਮਾਂ ਨੇ ਉਹਨੂੰ ਵੇਖ ਕੇ ਹੀ ਜਾਣ ਲਿਆ ਕਿ ਹਾਂ ਮੇਰੇ ਜਵਾਕ ਦੀ ਗਲਤੀ ਹੈ। ਉਹਨੂੰ ਥੋੜੀ ਜਿਹੀ ਡਾਂਟ ਫਟਕਾਰ ਲਾਈ ਤੇ ਇੱਕ ਚਪੇੜ ਰੱਖ ਕੇ ਦੇ ਦਿੱਤੀ ਉਹਨਾਂ ਦੇ ਸਾਹਮਣੇ, ਤੇ ਉਹਨਾਂ ਨੂੰ ਕਿਹਾ ਠੀਕ ਹੈ ਕੋਈ ਨਹੀਂ, ਮੇਰੇ ਜਵਾਕ ਕੋਲੋਂ ਗਲਤੀ ਹੋ ਗਈ, ਅੱਗੇ ਤੋਂ ਤੁਸੀਂ ਵੀ ਧਿਆਨ ਦਿਓ। ਇੰਜ ਗੱਲ ਕਰਕੇ ਮਾਂ ਨੇ ਉਹਨਾਂ ਨੂੰ ਤੋਰਤਾ ਉਸ ਬੱਚੇ ਨੂੰ ਤੇ ਉਸਦੀ ਮਾਂ ਨੂੰ, ਤੇ ਹੁਣ ਆਪਣੇ ਬਾਲਕ ਨੂੰ ਇਹ ਸਮਝਾਇਆ ਕਹਿੰਦੇ ਪੁੱਤ ਵੇਖ, ਕਹਿੰਦੇ ਠੀਕ ਹੈ ਹੋ ਸਕਦਾ ਉਹਨੇ ਵੀ ਸ਼ੈਤਾਨੀ ਕੀਤੀ ਹੋਏਗੀ, ਪਰ ਤੇਰਾ ਕੰਮ ਨਹੀਂ ਇੰਜ ਕਿਸੇ ਨੂੰ ਗਾਲਾਂ ਕੱਢਣਾ, ਕਿਸੇ ਨੂੰ ਮਾਰਨਾ। ਮੈਂ ਚਪੇੜ ਤੈਨੂੰ ਤਾਂ ਮਾਰੀਏ ਕਿ ਅੱਗੇ ਤੋਂ ਤੂੰ ਆਪਣੇ ਆਪ ਨੂੰ ਸਾਂਭ ਕੇ ਰੱਖੀ, ਇੰਜ ਤੇ ਦੂਜੀ ਵਾਰੀ ਕਰੇਗਾ ਤੇ ਫਿਰ ਵੇਖ ਕਹਿੰਦੇ ਤੈਨੂੰ ਮਾਰ ਪੈਣੀ ਹੈ, ਮੇਰੀ ਕੁੱਟ ਪੈਣੀ ਹੈ, ਅਗਲੀ ਵਾਰੀ ਧਿਆਨ ਨਾਲ ਵਰਤਣਾ ਹੈ ਸੰਸਾਰ ਦੇ ਵਿੱਚ। ਫਿਰ ਮਾਂ ਨੇ ਉਹਨੂੰ ਡਾਂਟਿਆ ਫਟਕਾਰਿਆ, ਚਪੇੜ ਵੀ ਲਾਇਆ, ਜਦੋਂ ਬੱਚੇ ਨੇ ਰੁਦਨ ਕੀਤਾ ਨਾ ਉਹਨੂੰ ਆਪਣੇ ਗਲ ਨਾਲ ਵੀ ਲਾਇਆ, ਗਲ ਨਾਲ ਲਾਇਆ ਨਾ। ਇਵੇਂ ਹੀ ਵਾਹਿਗੁਰੂ ਜੀ ਜਿਹੜੇ ਨੇ ਉਹ ਜੇ ਕਰਕੇ ਸਾਨੂੰ ਦੁੱਖ ਦਿੰਦੇ ਨੇ ਨਾ, ਜੇ ਕਰਕੇ ਕੋਈ ਸਮਝੋ ਸਾਡੇ ਨਾਲ ਇੰਜ ਕੋਈ ਪਾਣਾ ਵਰਤ ਗਿਆ, ਕੋਈ ਕੁਛ ਹੋ ਗਿਆ, ਤੇ ਇਹ ਵਾਹਿਗੁਰੂ ਦੀ ਜਿਹੜੀ ਹੈ ਇਹ ਸਾਵਧਾਨੀ ਲਈ ਸਾਡੇ ਲਈ ਵਰਤਿਆ, ਉਹਨੇ ਸਾਵਧਾਨ ਕੀਤਾ। ਵਾਹਿਗੁਰੂ ਦੇ ਹੁਕਮ ਵਿੱਚ ਰਜਾ ਦੇ ਵਿੱਚ ਰਹਿਣਾ ਹੀ ਵਾਹਿਗੁਰੂ ਦਾ ਸੁੱਖ ਮਾਣਨਾ ਹੈ, ਉਹ ਕਦੇ ਮਾੜਾ ਨਹੀਂ ਕਰਦਾ। ਉਹ ਸਦੀਵ ਸਾਧ ਸੰਗਤ ਜੀ ਸਾਨੂੰ ਨੇੜੇ ਕਰਦਾ ਹੈ, ਪਰ ਸਾਨੂੰ ਜਾਣਨਾ ਚਾਹੀਦਾ ਕਿ ਸਾਨੂੰ ਜਿਹੜੇ ਦੁੱਖ ਤਕਲੀਫ ਆਦਿ ਇਹ ਸਾਡੇ ਕਰਮਾਂ ਕਰਕੇ ਮਿਲਦੇ ਨੇ, ਵਾਹਿਗੁਰੂ ਨਹੀਂ ਦਿੰਦਾ। ਵਾਹਿਗੁਰੂ ਤਾਂ ਚਾਹੁੰਦਾ ਕਿ ਤੁਹਾਡੇ ਦੁੱਖ ਜਿਹੜੇ ਨੇ ਦੂਰ ਹੋ ਜਾਣ, ਇਸ ਲਈ ਤੁਹਾਨੂੰ ਇਹ ਸਰੀਰ ਦਿੱਤਾ, ਤੁਹਾਨੂੰ ਪਰਮੇਸ਼ਰ ਨਾਲ ਜੋੜਿਆ, ਗੁਰੂ ਨਾਲ ਜੋੜਿਆ, ਇਹ ਸਾਧ ਸੰਗਤ ਦੀ ਦਾਤ ਦਿੱਤੀ ਹੈ, ਜਿੱਥੇ ਬਹਿ ਕਰਕੇ ਪਾਪ ਪੁੰਨ ਦੀ ਵਿਚਾਰ ਤੁਹਾਨੂੰ ਪ੍ਰਾਪਤ ਹੋਵੇ ਤੇ ਤੁਸੀਂ ਆਪਣੇ ਜਨਮ ਨੂੰ ਸਫਲ ਬਣਾਉਣ ਦਾ ਯਤਨ ਕਰੋ। ਉਹ ਮਾਂ ਵਾਂਗੂ ਪਿਓ ਵਾਂਗੂ ਲਾੜ ਲੜਾਉਂਦਾ ਹੈ, ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ। ਇੰਜ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਲਾੜ ਲੜਾਉਂਦਾ ਹੈ, ਦੁੱਖ ਨਹੀਂ ਦਿੰਦਾ। ਇਹ ਸੱਚ ਜਾਣਿਓ, ਇਹ ਸਭ ਕੁਛ ਉਹਦੇ ਪਾਣੀ ਵਿੱਚ ਹੈ। ਸੋ ਇਵੇਂ ਸਾਰਿਆਂ ਦਾ ਦਾਤਾ ਵਾਹਿਗੁਰੂ ਹੀ ਹੈ, ਦੁੱਖ ਰੂਪ ਵਿੱਚ ਦੇ ਰਿਹਾ ਜਾਂ ਸੁੱਖ ਰੂਪ ਵਿੱਚ ਦੇ ਰਿਹਾ, ਵਾਹਿਗੁਰੂ ਹੀ ਦੇ ਰਿਹਾ, ਕੋਈ ਔਰ ਨਹੀਂ ਦੇ ਰਿਹਾ। ਤੇ ਇੱਕ ਗੱਲ ਔਰ ਜਾਣਨ ਦਾ ਯਤਨ ਕਰੀਏ, ਤੁਸੀਂ ਸਾਰੇ, ਅਸੀਂ ਸਾਰੇ ਰਲ ਮਿਲ ਕੇ ਇਹ ਪ੍ਰਯਾਸ ਕਰਦੇ ਨੇ, ਸਾਰੇ ਅਸੀਂ ਰਲ ਮਿਲ ਕੇ ਯਤਨ ਕਰਦੇ ਨੇ ਕਿ ਸਾਨੂੰ ਸੁੱਖ ਮਿਲੇ, ਕਰਦੇ ਨੇ ਨਾ। ਦੁੱਖ ਨੂੰ ਕੋਈ ਚੰਗਾ ਨਹੀਂ ਸਮਝਦਾ, ਕਹਿੰਦਾ ਦੁੱਖ ਨਾ ਮੇਰੇ ਲਾਗੇ ਲੱਗੇ, ਨਿੱਤੀ ਅਰਦਾਸ ਕਰਾਉਂਦੇ ਨੇ ਸੁੱਖ ਸ਼ਾਂਤੀ ਹੋਵੇ, ਫਿਰ ਵੀ ਦੁੱਖ ਆਉਂਦੇ ਨੇ, ਫਿਰ ਵੀ ਜੇ ਦੁੱਖ ਆਉਂਦੇ ਨੇ, ਦੁੱਖ ਲਈ ਪ੍ਰਯਾਸ ਨਹੀਂ ਕਰਨਾ ਪੈਂਦਾ ਤੇ ਸੁੱਖ ਲਈ ਬੰਦਾ ਪ੍ਰਯਾਸ ਕਰਦਾ ਹੈ। ਸੱਚ ਜਾਣਿਓ, ਸੁੱਖ ਲਈ ਵੀ ਜਿਸ ਦਿਨ ਪ੍ਰਯਾਸ ਕਰਦਾ ਬੰਦੇ ਨੇ ਛੱਡਤਾ, ਇੱਕ ਵਾਹਿਗੁਰੂ ਤੇ ਆਸਾ ਨਿਸ਼ਚਾ ਰੱਖਿਆ, ਫਿਰ ਵਾਹਿਗੁਰੂ ਜੀ ਹੀ ਐਸੀ ਕਿਰਪਾ ਕਰਦੇ ਨੇ ਕਿ ਉਹ ਸਭ ਸੁੱਖ ਜਿਹੜੇ ਨੇ ਉਹ ਦੇ ਦਿੰਦੇ ਨੇ। ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਉਸਦੀ ਬੰਦਗੀ ਭਗਤੇ ਤੋਂ ਬਗੈਰ ਕੋਈ ਸੁੱਖ ਹੈ ਹੀ ਨਹੀਂ ਸੰਸਾਰ ਵਿੱਚ। ਸੋ ਸਾਰਿਆਂ ਦਾ ਦਾਤਾ ਹੈ, ਸੋ ਮਤਾ ਹੀ ਸਾਡਾ ਮਨ ਜਿਹੜਾ ਹੈ ਇਹ ਜਾਣਨਾ ਕਰੇ ਕਿ ਸਾਨੂੰ ਨਹੀਂ ਦੇ ਰਿਹਾ, ਤੁਹਾਨੂੰ ਵੀ ਦੇ ਰਿਹਾ। ਜਿਹਦੇ ਤੁਸੀਂ ਵੇਖੋ ਤੁਹਾਨੂੰ ਕੀ ਦਿੱਤਾ ਹੈ, ਫਿਰ ਪਤਾ ਲੱਗਦਾ ਹੈ ਕਿ ਕਿੰਨਾ ਵੱਡਾ ਦਾਤਾ ਹੈ।
1: ਗੁਣ ਕਹੇ ਨ ਜਾਹੇ ਅਪਾਰਾ,
0: ਮੈਂ ਉਹਦੇ ਕੀ ਗੁਣ ਦੱਸਾਂ, ਗੁਣ ਕਹੇ ਨਾ ਜਾਏ ਅਪਾਰਾ। ਅਕਾਲ ਪੁਰਖ ਪਰਮੇਸ਼ਰ ਜੀ ਦੇ ਬੇਅੰਤ ਹੀ ਗੁਣ ਹਨ, ਅਪਾਰ ਹਨ, ਉਹਨਾਂ ਦੀ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਨ ਨਾ ਸਾਖੋ, ਤੂੰ ਠਾਕੁਰ ਉੱਚ ਭਗਵਾਨਾ। ਕੀ ਉਹਦੇ ਗੁਣ ਕੋਈ ਗਾਇਣ ਕਰ ਸਕਦਾ, ਬੰਦਾ ਥੱਕ ਜਾਵੇ ਤੇ ਫਿਰ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਕੋਈ ਪਾ ਸਕਦਾ ਹੈ।
1: ਸਭ ਕੇ ਪ੍ਰੀਤਮ ਸਭ ਸਰਬ ਪ੍ਰਤ ਪਾਲਕ,
0: ਉਹ ਵਾਹਿਗੁਰੂ ਸਾਰਿਆਂ ਦੇ ਪ੍ਰੀਤਮ ਨੇ, ਤੇ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਨੇ। ਕੋਈ ਆਖੇ ਮੈਨੂੰ ਰੱਬ ਨਹੀਂ ਰਿਜਕ ਦੇ ਰਿਹਾ, ਇੰਜ ਹੋਈ ਨਹੀਂ ਸਕਦਾ, ਉਹਨੂੰ ਵੀ ਦੇਣ ਵਾਲਾ ਰੱਬ ਹੈ, ਵਾਹਿਗੁਰੂ ਹੈ, ਤੇ ਸਾਰਿਆਂ ਦੇ ਪ੍ਰੀਤਮ ਨੇ। ਸਾਨੂੰ ਜੇ ਨਾ ਬੰਦਗੀ ਵਾਲੇ ਭਗਤੀ ਵਾਲੇ ਪਾਸੇ ਜੁੜਨਾ ਹੈ ਨਾ, ਰੱਬ ਤੋਂ ਇੱਕ ਰਿਸ਼ਤਾ ਇੱਕ ਨਾਤਾ ਬਣਾਉਣਾ ਹੀ ਪੈਣਾ। ਨੌ ਪ੍ਰਕਾਰ ਦੀ ਭਗਤੀ ਮੰਨੀ ਹੈ, ਸਰਵਣ, ਕੀਰਤਨ ਤੇ ਸਖਾ, ਉਹਦੇ ਵਿੱਚ ਦਾਸਯ, ਅਰਚਨਾ, ਆਤਮ ਨਿਵੇਦਨ, ਇੰਜ ਨੌ ਪ੍ਰਕਾਰ ਦੀ ਭਗਤੀ ਹੈ। ਤੇ ਨੌ ਪ੍ਰਕਾਰ ਦੇ ਵਿੱਚੋਂ ਜਿਹੜੀ ਹੈ ਇੱਕ ਭਗਤੀ ਦੱਸੀ ਗਈ, ਦਾਸਯ ਭਗਤੀ। ਜਾਂ ਤਾਂ ਆਪਣੇ ਆਪ ਨੂੰ ਦਾਸ ਬਣਾ ਲਓ ਤੇ ਵਾਹਿਗੁਰੂ ਨੂੰ ਆਪਣਾ ਮਾਲਿਕ ਪਰਮੇਸ਼ਰ ਬਣਾ ਲਓ। ਜੇ ਕਰਕੇ ਆਪਣੇ ਆਪ ਨੂੰ ਦਾਸ ਬਣਾਉਣਾ ਕੀਤਾ, ਫਿਰ ਉਹਦੇ ਹੁਕਮ ਵਿੱਚ ਰਹਿਣਾ, ਉਹਦੀ ਆਗਿਆ ਵਿੱਚ ਰਹਿਣਾ। ਫਿਰ ਦੂਜੀ ਗੱਲ, ਜੇ ਕਰਕੇ ਦਾਸ ਨਹੀਂ ਬਣਾ ਸਕਦੇ, ਦੂਜਾ ਹੁੰਦਾ ਮਾਂ ਪਿਓ ਬਣਾ ਲਓ, ਰੱਬ ਨੂੰ ਜਾਣੋ। ਭਗਤ ਸੂਰਦਾਸ ਜੀ ਦੀ ਗੱਲ ਚੱਲੀਏ, ਭਗਤ ਸੂਰਦਾਸ ਜੀ ਨੇ ਮਾਤਾ ਪਿਤਾ ਸਰੂਪ ਮਾਣਿਆ ਪਰਮੇਸ਼ਰ ਨੂੰ। ਹਰਜੀ ਮਾਤਾ, ਹਰਜੀ ਪਿਤਾ, ਹਰਜੀ ਉਹ ਪ੍ਰਤਪਾਲਕ। ਇੰਜ ਮਾਂ ਪਿਓ ਜੇ ਰੱਬ ਨੂੰ ਮੰਨ ਲਈਏ ਤਾਂ ਰੱਬ ਕੀ ਕਰਦਾ, ਫਿਰ ਵਾਤਸਲਯ ਪ੍ਰੇਮ, ਜਿਹੜਾ ਮਾਂ ਦਾ ਪ੍ਰੇਮ ਹੁੰਦਾ ਨਾ ਉਹਨੂੰ ਵਾਤਸਲਯ ਕਿਹਾ ਗਿਆ। ਜੋ ਮਾਤਾ ਪਿਤਾ ਦਾ ਪ੍ਰੇਮ ਹੈ ਉਹ ਭਗਤ ਨੂੰ ਪ੍ਰਾਪਤ ਹੁੰਦਾ। ਫਿਰ ਤੀਜਾ ਹੈ, ਜੇ ਕਰਕੇ ਮਾਂ ਪਿਓ ਵੀ ਨਹੀਂ ਬਣਾਉਣਾ, ਸਭ ਤੋਂ ਨੇੜਲਾ ਸੰਬੰਧ ਹੈ ਮਿੱਤਰਤਾ ਦਾ, ਗੂੜਾ ਰਿਸ਼ਤਾ। ਜੋ ਗੱਲ ਬੰਦਾ ਮਿੱਤਰ ਨਾਲ ਕਰਦਾ ਉਹ ਘਰ ਵਾਲਿਆਂ ਨਾਲ ਵੀ ਕਰਕੇ ਰਾਜੀ ਕੋਈ ਨਹੀਂ। ਇਵੇਂ ਹੀ ਸਾਧ ਸੰਗਤ ਜੀ, ਉਹ ਸਭ ਤੋਂ ਨੇੜੇ ਸਾਡੇ ਜੇ ਕਰਕੇ ਕੋਈ ਮਿੱਤਰ ਹੈ ਤਾਂ ਉਹ ਸਾਡਾ ਪ੍ਰੀਤਮ ਹੈ। ਉਹ ਪ੍ਰੀਤਮ ਕੌਣ ਹੈ? ਉਹ ਪਰਮੇਸ਼ਰ ਹੀ ਸਾਡੇ ਪ੍ਰੀਤਮ ਪਿਆਰੇ ਹਨ, ਉਹੀ ਸਾਡੇ ਮਿੱਤਰ ਹਨ। ਜੇ ਉਹਨਾਂ ਨੂੰ ਮਿੱਤਰ ਬਣਾਉਣਾ ਕੀਤਾ ਤਾਂ ਜਿਵੇਂ ਮਿੱਤਰ ਹਰ ਇੱਕ ਨਿੱਕੀ ਨਿੱਕੀ ਗੱਲ 'ਤੇ ਜਿਹੜੇ ਨਾ ਗੱਲਾਂ ਦੱਸਦਾ ਵੀ, ਢੋਕਦਾ ਵੀ, ਅਤੇ ਫਿਰ ਖਿਆਲ ਵੀ ਰੱਖਦਾ, ਅਤੇ ਹਰ ਵੇਲੇ ਆ ਜਾਂਦਾ ਹੈ ਜਦੋਂ ਵੀ ਲੋੜ ਪੈਂਦੀ, ਇੱਕ ਦੂਜੇ ਨੂੰ ਇੱਕ ਦੂਜੇ ਲਈ ਖੜਦੇ ਨੇ, ਉਹਨਾਂ ਨੂੰ ਮਿੱਤਰ ਦੱਸਿਆ ਗਿਆ। ਜੇ ਦੁਨਿਆਵੀ ਮਿੱਤਰ ਇੰਨਾ ਕੁਛ ਕਰ ਸਕਦਾ ਤਾਂ ਰੱਬ ਨੂੰ ਮਿੱਤਰ ਬਣਾ ਕੇ ਦੇਖ ਲਓ ਉਹ ਕੀ ਕਰੇਗਾ। ਇਹ ਸਵਾਲ ਕਰਨਾ ਚਾਹੀਦਾ, ਉਹ ਕੀ ਨਹੀਂ ਕਰੇਗਾ, ਉਹ ਸਭ ਕੁਛ ਕਰੇਗਾ। ਸੋ ਜਾਂ ਤਾਂ ਕੋਈ ਨਾ ਕੋਈ ਸੰਬੰਧ ਰੱਬ ਨਾਲ ਜੋੜੋ, ਇਹਦੇ ਬਿਗਰ ਭਗਤੀ ਨਹੀਂ ਜਿਹੜੀ ਹੈ ਉਹ ਸਫਲ ਹੋ ਸਕਦੀ। ਉਹਨੂੰ ਪ੍ਰੀਤਮ, ਜਾਂ ਤਾਂ ਉਹਨੂੰ ਫਿਰ ਅੱਗੇ ਇੱਕ ਹੋਰ ਗੱਲ ਹੈ, ਹੁਣ ਪ੍ਰੀਤਮ ਵੀ ਇੱਕ ਬਾਹਰਲਾ ਰਿਸ਼ਤਾ ਹੈ, ਮਿੱਤਰ ਵੀ ਇੱਕ ਦਾਇਰੇ ਦੇ ਵਿੱਚ ਹੈ। ਗੁਰੂ ਸਾਹਿਬ ਜੀ ਇਸ ਤੋਂ ਵੀ ਅਗਾਂਹ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਉਹ ਇਕੱਲਾ ਪ੍ਰੀਤਮ ਨਹੀਂ, ਉਹ ਸਾਡਾ ਜਿਹੜਾ ਹੈ ਪਤੀ ਹੈ। ਪਰਮੇਸ਼ਰ ਨੂੰ ਪਤੀ ਰੂਪ ਜਾਣਨਾ, ਮਨ ਨੂੰ ਜੀਵ ਇਸਤਰੀ ਜਾਣਨਾ, ਇਹ ਵੀ ਇੱਕ ਸੰਬੰਧ ਹੈ ਜਿਹੜਾ ਅਸੀਂ ਰੱਬ ਨਾਲ ਜੋੜ ਸਕਦੇ ਹਾਂ। ਜਿਨ੍ਹਾਂ ਨੇ ਇਹ ਸੰਬੰਧ ਜੋੜ ਲਿਆ, ਫਿਰ ਸਾਧ ਸੰਗਤ ਜੀ ਉਹਨਾਂ ਦੀ ਕਈ ਬਾਤ, ਉਹਨਾਂ ਨੇ ਵਾਹਿਗੁਰੂ ਨੂੰ ਵਰ ਰੂਪ ਵਿੱਚ ਪਰਮੇਸ਼ਰ ਨੂੰ ਹੀ ਪ੍ਰਾਪਤ ਕਰ ਲਿਆ। ਇਵੇਂ ਕੋਈ ਨਾ ਕੋਈ ਨਾਤਾ ਬਣਾਉਣਾ ਚਾਹੀਦਾ, ਉਹ ਜਿਹੜਾ ਪ੍ਰਤਪਾਲਣ ਕਰਨ ਵਾਲਾ, ਪੁੱਖਣ ਕਰਨ ਵਾਲਾ ਵਾਹਿਗੁਰੂ ਸਾਰਿਆਂ ਦੀ, ਜਲ ਵਿੱਚ, ਥਲ ਵਿੱਚ, ਸਾਰੇ ਨਭ ਵਿੱਚ, ਆਕਾਸ਼ ਵਿੱਚ, ਹਰ ਪਾਸੇ ਜੀਆਂ ਦੀ ਪ੍ਰਤਪਾਲਣਾ ਕਰ ਰਿਹਾ ਹੈ।
1: ਸਰਬ ਘਟਾ ਆਧਾਰਾ,
0: ਸਾਰੇ ਘਟਾਂ ਦਾ ਆਧਾਰ ਹੈ। ਸਾਡੇ ਮਨ ਵਿੱਚ ਵੀ ਇੱਕ ਘਟ ਹੈ, ਅਸੀਂ ਕਹਿੰਦੇ ਨਾ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਮਨ ਨੂੰ ਵੀ ਘਟ ਕਿਹਾ ਗਿਆ। ਇਵੇਂ ਹੀ ਇਹ ਸੰਸਾਰ ਜਿਹੜਾ ਹੈ ਇਹ ਵੀ ਇੱਕ ਘਟ ਹੈ, ਇੱਕ ਘਟ ਵਿੱਚ ਹੀ ਹੈ, ਕਿਸੇ ਦੇ ਵਿੱਚ ਹੈ। ਸੋ ਇਹ ਜਿਹੜਾ ਮਾਲਿਕ ਵਾਹਿਗੁਰੂ ਹੈ ਨਾ, ਇਹ ਸਾਰਿਆਂ ਦਾ ਆਧਾਰ ਹੈ, ਆਸਰਾ ਹੈ। ਜੇ ਸਰੀਰ ਬਣ ਜਾਵੇ ਇਹਦੇ ਵਿੱਚ ਵਾਹਿਗੁਰੂ ਪ੍ਰਾਣ ਹੀ ਨਾ ਪਾਉਣ ਤਾਂ ਕੀ ਬੰਦਾ ਤੁਰ ਫਿਰ ਸਕਦਾ? ਕਦੇ ਵੀ ਨਹੀਂ। ਸੋ ਇਵੇਂ ਹੀ ਵਾਹਿਗੁਰੂ ਜੀ ਸਾਰਿਆਂ ਦੇ ਪ੍ਰਾਣਾਂ ਦੇ ਆਧਾਰ ਪਰਮੇਸ਼ਰ ਮਾਲਿਕ ਹਨ। ਉਸ ਦੀ ਗਤਮਿਤ ਨੂੰ ਕੋਈ ਜਾਣ ਨਹੀਂ ਸਕਦਾ, ਕੋਈ ਕਹਿ ਨਹੀਂ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਕਿੰਨਾ ਕੁ ਕੋਈ ਆਖੇਗਾ, ਕੋਈ ਆਖੇ ਕਿ ਰੱਬ ਇੰਨਾ ਕੁ ਵੱਡਾ ਹੈ, ਕੋਈ ਆਖੇ ਕਿ ਰੱਬ ਉਹਦੀ ਸੀਮਾ ਹੋ ਗਈ, ਰੱਬ ਸੀਮਾ ਉਹ ਨਹੀਂ, ਕਿੰਨਾ ਕੁ ਛੋਟਾ ਹੈ, ਸੀਮਾ ਵਿੱਚ ਨਹੀਂ, ਵੱਡਾ ਨਹੀਂ, ਕੋਈ ਦੱਸ ਨਹੀਂ ਸਕਦਾ। ਉਹ ਗਤਮਿਤ ਤੋਂ ਪਰਿਆ ਹੈ, ਉਹਦੀ ਕੋਈ ਮਿਤ ਨਹੀਂ ਜਾਣਦਾ, ਉਹ ਕਦੋਂ ਕੀ ਕਰੇਗਾ ਉਹ ਆਪ ਹੀ ਜਾਣਦਾ ਹੈ। ਇੱਕ ਵਾਹਿਗੁਰੂ ਨੇ ਹੀ ਸੰਸਾਰ ਦਾ ਪਸਾਰਾ ਕੀਤਾ, ਕੋਈ ਦੂਜਾ ਨਹੀਂ। ਰੱਬ ਨੇ ਹੀ ਇਹ ਸੰਸਾਰ ਨੂੰ ਬਣਾਇਆ, ਪੈਦਾ ਕੀਤਾ ਹੈ, ਤੇ ਸੰਸਾਰ ਦਾ ਜਿੰਨਾ ਪਸਾਰਾ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ ਇਹ ਸਭ ਕੁਛ ਉਸ ਦੀ ਹੀ ਰਚਨਾ ਹੈ। ਦਸੇ ਪਾਤਸ਼ਾਹ ਜੀ ਬੜੀ ਪਿਆਰੀ ਗੱਲ ਕਰਦੇ ਨੇ ਜਾਪ ਸਾਹਿਬ ਵਿੱਚ, ਕਈ ਵਾਰੀ ਆਪ ਜੀ ਪੜ੍ਹਦੇ ਹੋ ਇਹ ਬਚਨ ਆਉਂਦੇ ਨੇ कि रब जेड़ा है ना उन्हें चित्रकारी की थी। हुण चित्रकारी आम बंदा करदा कहिंदे रब दी चित्रकारी की है, रब दी चित्रकारी संसारी है। इन्ना खूबसूरत यह संसार खलकत कायनात नूं जिन्ने सिरजिया यह उस दी चित्रकारीता है, उन्हें किवें बनाया, बंदा नहीं इहो जिहा कोई काम कर सकदा। सो यह पसारा उस रब का ही है, यह

0: ਇਵੇਂ ਵਾਹਿਗੁਰੂ ਦੀ ਕੋਈ ਗਤੀ ਮਿਤੀ ਨੂੰ ਕਹਿ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ ਕਿੰਨਾ ਵੱਡਾ ਕਿਹੋ ਜਿਹਾ ਹੈ ਉਹਦਾ ਹੀ ਵਾਹਿਗੁਰੂ ਦਾ ਸੰਸਾਰ ਵਿੱਚ ਇਹ ਪਸਾਰਾ ਅਸੀਂ ਵੇਖ ਰਹੇ ਹਾਂ।
1: ਨਾਨਕ
0: ਗੁਰੂ ਸਾਹਿਬ ਜੀ ਅੱਗੇ ਇਹ ਅਰਦਾਸ ਕਰੀਏ, ਆਪਾਂ ਸਾਰੀ ਇੱਕ ਅਰਦਾਸ ਕਰੀਏ ਕਿ ਹੇ ਪਰਮੇਸ਼ਰ ਵਾਹਿਗੁਰੂ ਜੀਓ, ਇਹ ਧੰਨ ਬਾਜਾ ਵਾਲੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਸਾਧ ਨਾਉ ਬੈਠਾਵਹੋ, ਕਿਰਪਾ ਕਰ ਦਿਓ ਸਾਨੂੰ ਸਾਧ ਸੰਗਤ ਰੂਪੀ ਇਸ ਨਾਮ ਤੇ ਇਸ ਬੇੜੇ ਤੇ ਸਾਨੂੰ ਬਿਠਾ ਦੇਣਾ ਕਰੋ। ਜਦੋਂ ਕੋਈ ਸਾਧ ਸੰਗਤ ਵਿੱਚ ਆ ਜਾਂਦਾ ਨਾ ਤੇ ਉਸ ਦਾ ਉਧਾਰ ਹੋ ਜਾਂਦਾ, ਇਹ ਸੱਚੀ ਗੱਲ ਹੈ। ਜਿਹਨੂੰ ਸਾਧ ਸੰਗਤ ਦੀ ਟੇਕ ਮਿਲ ਗਈ, ਉਹ ਸਾਧ ਸੰਗਤ ਵਿੱਚ ਆ ਕਰਕੇ ਸਾਧ ਸੰਗਤ ਜੀ ਵੱਡੇ ਵੱਡਿਆਂ ਦੇ ਮਨ ਜਿਹੜੇ ਨੇ ਉਹ ਮੁੜ ਜਾਂਦੇ ਨੇ। ਤਾਂ ਹੀ ਤਾਂ ਆਖਿਆ ਗਿਆ ਸਾਧ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ, ਜਿਵੇਂ ਮੱਖੀ ਜਿਹੜੀ ਹੈ ਨਾ ਉਹ ਆਪਣੇ ਛੱਤੇ ਨੂੰ ਨਹੀਂ ਛੱਡਦੀ, ਜਦੋਂ ਛੱਡਤਾ ਤੇ ਖਤਰਾ ਹੈ ਕੋਈ ਉਹਨੂੰ ਆ ਕੇ ਮਾਰ ਦੇਵੇਗਾ, ਕੋਈ ਉਹਨੂੰ ਛੱਡੇਗਾ ਨਹੀਂ, ਕੋਈ ਬੰਦਾ ਹੀ ਮਿਲ ਜਾਵੇ ਬੰਦਾ ਫੜ ਲੂਗਾ, ਕੀ ਪਤਾ ਕੀ ਉਹਦਾ ਹਾਲ ਹੋਣਾ। ਜਿਹ ਦਿਨ ਉਹ ਆਪਣੇ ਸਮੂਹ ਨਾਲ ਆਪਣੇ ਕਹਿ ਲਓ ਉਸ ਜਥੇ ਨਾਲ ਜੁੜ ਕੇ ਬੈਠੀ ਹੋਈ ਹੈ ਨਾ, ਉਹ ਮੱਖੀ ਦਾ ਕੋਈ ਨਹੀਂ ਕੁਛ ਵਿਗਾੜ ਸਕਦਾ। ਅਸੀਂ ਡਰਦੇ, ਹੱਥ ਲਾਉਣ ਨੂੰ 100 ਵਾਰੀ ਸੋਚਦੇ ਹਾਂ, ਜੇ ਇਕੱਲੀ ਹੋਵੇ ਤਾਂ ਵੀ ਡਰਦੇ ਹਾਂ, ਪਰ ਔਖੇ ਸੋਖੇ ਫੜ ਲੈਂਦੇ ਹਾਂ। ਇਵੇਂ ਹੀ ਸਾਧ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ, ਸਾਧ ਸੰਗਤ ਨਾਲ ਜੇ ਕਰਕੇ ਅਸੀਂ ਜੁੜ ਕੇ ਰਹਿ ਜਾਈਏ ਨਾ, ਇਹ ਬਹੁਤ ਵੱਡਾ ਕਰਮ ਹੈ। ਦਸੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਵਾਰੀ ਭਾਈ ਨੰਦ ਲਾਲ ਜੀ ਨੇ ਪੁੱਛਿਆ, ਕਹਿੰਦੇ ਮਹਾਰਾਜ ਮੁਸਲਮਾਨਾਂ ਨੂੰ ਹੁਕਮ ਹੈ 5 ਵਕਤ ਨਮਾਜ਼ ਅਦਾ ਕਰਨੀ, ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਭੀ ਚੱਲਣਾ ਆਇਆ, 5 ਵਕਤ ਮਸੀਤ ਉਹਨਾਂ ਨੂੰ ਹੁਕਮ ਦਿੱਤਾ, ਕਹਿੰਦੇ 5 ਵਕਤ ਨਮਾਜ਼ ਅਦਾ ਕਰਨੀ ਹੈ। ਕਹਿੰਦੇ ਸਨਾਤਨ ਮਤ ਹਿੰਦੂ ਮਤ ਦੇ ਵਿੱਚ ਇਹ ਉਹਨਾਂ ਨੂੰ ਆਗਿਆ ਦਿੱਤੀ ਹੋਈ ਹੈ ਕਿ ਸੰਧਿਆ ਤਰਪਣ ਕਰਨਾ, ਸਵੇਰ ਤੇ ਸ਼ਾਮ ਨੂੰ ਸੰਧਿਆ ਵੇਲਾ, ਦੋ ਵੇਲੇ ਨੂੰ ਸੰਧਿਆ ਵੇਲਾ ਕਾਲ ਮੰਨਿਆ ਗਿਆ, ਸੰਧਿਆ ਕਾਲ ਉਪਾਸ਼ਨਾ ਕਰਨੀ ਜਾਂ ਤ੍ਰਿਕਾਲ ਉਪਾਸ਼ਨਾ ਕਰਨੀ। ਜਿਵੇਂ ਜਿਵੇਂ ਕਿਸੇ ਦੀ ਮਨੋਹ ਤੇ ਉਹਨਾਂ ਨੂੰ ਉਪਾਸ਼ਨਾ ਦੀ ਪੱਧਤੀ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਕਿਹਾ ਗਿਆ ਕਿ ਇਹ ਦੋ ਵੇਲੇ ਸੰਧਿਆ ਉਪਾਸਨਾ ਗਾਇਤਰੀ ਤਰਪਣ ਕਰਨਾ ਇਹ ਉਹਨਾਂ ਦੇ ਮਤ ਵਿੱਚ ਉਹਨਾਂ ਦਾ ਕਰਮ ਹੈ, ਇਹ ਉਹਨਾਂ ਦਾ ਧਰਮ ਹੈ। ਕਹਿੰਦੇ ਮਹਾਰਾਜ ਸਿੱਖਾਂ ਨੂੰ ਕੀ ਕਰਨਾ ਚਾਹੀਦਾ, ਸਿੱਖਾਂ ਲਈ ਕੀ ਮਤ ਹੈ, ਸਿੱਖਾਂ ਲਈ ਕੀ ਧਰਮ ਹੈ, ਸਿੱਖਾਂ ਲਈ ਕਿਹੜਾ ਵੱਡਾ ਕਰਮ ਹੈ, ਤੁਸੀਂ ਸਾਰੇ ਸੁਖਮਨੀ ਸਾਹਿਬ ਪੜ੍ਹਦੇ ਹੋ, ਪੁੱਛ ਕੇ ਵੇਖੋ, ਕਹਿੰਦੇ ਕਿਹੜਾ ਧਰਮ ਤੇ ਕਿਹੜਾ ਕਰਮ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸਗਲ ਕ੍ਰਿਆ ਮਹਿ ਉੱਤਮ ਕ੍ਰਿਆ, ਸਾਧ ਸੰਗ ਦੁਰਮਤ ਮਲਹਿਰੀਆ, ਸਾਧ ਸੰਗਤ ਵਿੱਚ ਆ ਜਾਣਾ ਸਭ ਤੋਂ ਵੱਡਾ ਕਰਮ ਹੈ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਇੱਕ ਵਾਹਿਗੁਰੂ ਮੁਖ ਤੋਂ ਉਚਾਰਨ ਕਰਨਾ, ਨਾਮ ਜਪਣਾ ਤੇ ਸਾਧ ਸੰਗਤ ਵਿੱਚ ਬਹਿਣਾ, ਇਹ ਸਾਡੇ ਕਰਮ ਤੇ ਧਰਮ ਹਨ। ਨਿਤਨੇਮ ਕਰਨਾ ਬੜਾ ਜ਼ਰੂਰੀ ਹੈ। ਨਿਤਨੇਮ ਕਾਹਦੇ ਲਈ ਕਰਨਾ ਹੈ, ਨਿਤਨੇਮ ਇਸ ਲਈ ਹੀ ਕਰਨਾ ਹੈ ਕਿ ਮਨ ਸਤਸੰਗਤ ਵਿੱਚ ਆ ਕੇ ਟਿਕ ਜਾਵੇ, ਮਨ ਨਾਮ ਦੇ ਵਿੱਚ ਆ ਕੇ ਟਿਕ ਜਾਵੇ, ਇਸ ਲਈ ਨਿਤਨੇਮ ਦਿੱਤਾ। ਅਸੀਂ ਇਕੱਲਾ ਨਿਤਨੇਮ ਕਰ ਲੈਂਦੇ ਹਾਂ, ਸਤਸੰਗਤ ਦੇ ਬਾਬਤ ਸਾਨੂੰ ਕੋਈ ਪਤਾ ਹੀ ਨਹੀਂ, ਕੋਈ ਗਲੀ ਨਹੀਂ। ਦਸੇ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਸਿੱਖਾਂ ਦਾ ਧਰਮ ਹੈ ਤੇ ਕਰਮ ਹੈ ਕਿ ਸਾਧ ਸੰਗਤ ਵਿੱਚ ਆਉਣਾ। ਕਹਿੰਦੇ ਕਿੰਨੇ ਵਾਰੀ, ਕਹਿੰਦੇ ਦਿਨੇ 2 ਵਾਰੀ ਸਾਧ ਸੰਗਤ ਦੇ ਵਿੱਚ ਆਉਣਾ ਤੇ ਬਹਿਣਾ। ਆਪ ਜੀ ਸਾਰੇ ਦਰਸ਼ਨ ਕਰਦੇ ਹੋ, ਇੱਕ ਤਾਂ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੇ ਇੱਕ ਰਹਿਰਾਸ ਸਾਹਿਬ ਜੀ ਦੇ ਵੇਲੇ ਇਹ ਹੁਕਮ ਦਿੱਤਾ ਗਿਆ ਕਿ ਜੇ ਲਾਗੇ ਤੁਹਾਡੇ ਗੁਰੂ ਘਰ ਹੈ ਨਾ ਉੱਥੇ ਪਹੁੰਚਣਾ ਚਾਹੀਦਾ, ਜੇ ਤੁਸੀਂ ਨਹੀਂ ਪਹੁੰਚਦੇ ਤਾਂ ਤੁਸੀਂ ਫਿਰ ਆਪਣੇ ਆਪ ਨੂੰ ਸਿੱਖ ਖਵਾਉਣ ਜੋਗੇ ਨਹੀਂ ਹੋ। ਜੇ ਬਹੁਤੀ ਕੋਈ ਮੁਸੀਬਤ ਵਿਪਤਾ ਹੋਵੇ, ਸਮਾਣਾ ਮਿਲੇ ਤਾਂ ਕਹਿੰਦੇ ਕੀ ਕਰਨਾ ਚਾਹੀਦਾ, ਫਿਰ ਕਿਹਾ ਠੀਕ ਹੈ ਉਹ ਇਕੱਲੇ 'ਚ ਬਾਣੀ ਪੜ੍ਹ ਲਓ। ਜੇ ਕਹਿੰਦੇ ਗੁਰੂ ਘਰ ਕੋਈ ਲਾਗੇ ਨਹੀਂ, ਅਸੀਂ ਬੜੀ ਦੂਰ ਹਾਂ ਉੱਥੇ ਇਸ ਇਲਾਕੇ ਵਿੱਚ ਕੋਈ ਗੁਰੂ ਘਰ ਨਹੀਂ, ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਦਿਹਾੜਿਆਂ 'ਤੇ ਆ ਕਰਕੇ ਸਾਧ ਸੰਗਤ ਕਰੋ, ਫਿਰ ਉੱਥੋਂ ਜਿਹੜੇ ਦਿਹਾੜੇ ਮਨਾਉਣੇ ਆਰੰਭ ਹੋਏ ਮੱਸਿਆ ਦੇ, ਪੁੰਨਿਆਂ ਦੇ, ਸੰਕ੍ਰਾਂਤ ਦੇ, ਕੋਈ ਰੋਜ਼ ਨਹੀਂ ਆ ਸਕਦਾ, ਉਹ ਮਹੀਨੇ ਵਿੱਚ 2-3 ਵਾਰੀ ਆਵੇ, ਗੁਰੂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਕਰੇ। ਔਰ ਇੱਕ ਗੱਲ ਚੇਤੇ ਰੱਖਿਓ, ਜੇ ਗੁਰੂ ਘਰ ਗਏ, ਆਪ ਜੀ ਦਰਸ਼ਨ ਕਰਨ ਜਾਂਦੇ ਹੋ ਆਸੇ ਪਾਸੇ ਜਿੰਨੇ ਮਹਾਰਾਜ ਜੀ ਦੇ ਇਤਿਹਾਸਿਕ ਸਥਾਨ ਨੇ, ਤੇ ਉਹਨਾਂ ਸਥਾਨਾਂ ਤੇ ਜਾ ਕੇ ਇਕੱਲਾ ਮੱਥਾ ਟੇਕ ਕੇ ਮੁੜ ਕੇ ਨਹੀਂ ਆਉਣਾ ਚਾਹੀਦਾ, ਮੱਥਾ ਟੇਕ ਕੇ ਸਾਧ ਸੰਗਤ ਜੀ ਘੱਟੋ ਘੱਟ 5 ਕੁ ਮਿੰਟ 10 ਕੁ ਮਿੰਟ ਜਿਨ੍ਹਾਂ ਤੁਹਾਨੂੰ ਸਮਾਂ ਮਿਲੇ ਕੁਝ ਚਿਰ ਬਹਿ ਕੇ ਰੱਬ ਰੱਬ ਪਰਮੇਸ਼ਰ ਦਾ ਨਾਮ ਜਿਹੜਾ ਜਪ ਕੇ ਆਉਣਾ ਚਾਹੀਦਾ ਤਾਂ ਜਿਹੜਾ ਹੈ ਯਾਤਰਾ ਕੀਤੀ ਸਫਲ ਮੰਨੀ ਜਾਂਦੀ ਹੈ ਤਾਂ ਪੁੰਨ ਪ੍ਰਾਪਤ ਹੁੰਦਾ ਹੈ। ਸੋ ਪਾਤਸ਼ਾਹ ਜੀ ਕਹਿੰਦੇ ਇਸ ਮਨ ਨੂੰ ਸਾਧ ਸੰਗਤ ਦੇ ਬੇੜੇ ਤੇ ਚਾੜਨਾ ਕਰੋ, ਬਿਗਰ ਸਾਧ ਸੰਗਤ ਤੋਂ ਸਿੱਖਾਂ ਦਾ ਕਦੇ ਉਧਾਰ ਨਹੀਂ ਹੋ ਸਕਦਾ। ਇਸ ਲਈ ਸਾਧੂ ਦੀ ਸੰਗਤ ਤੇ ਸਾਧ ਸੰਗਤ ਹੀ ਹੈ ਜਿਹੜਾ ਕਿਸੇ ਜੀ ਦਾ, ਇਕੱਲੇ ਸਿੱਖਾਂ ਦਾ ਨਹੀਂ, ਸੰਸਾਰ ਵਿੱਚ ਕਿਸੇ ਦਾ ਉਧਾਰ ਨਹੀਂ ਹੋ ਸਕਦਾ ਬਿਗਰ ਸਾਧ ਸੰਗਤ ਤੋਂ। ਤੇ ਵੱਡੇ ਭਾਗਾਂ ਨਾਲ ਸਾਧ ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ। ਬਿਨ ਭਾਗਾ ਮਹਾਰਾਜ ਜੀ ਕਹਿੰਦੇ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੇ ਜੀਓ। ਇਹ ਬਿਗਰ ਭਾਗਾ ਤੋਂ ਸੰਗਤ ਨਹੀਂ ਲੱਭਦੀ, ਤੇ ਜੇ ਲੱਭ ਗਈ ਤੇ ਸ਼ੁਕਰ ਮਨਾਓ ਪਰਮੇਸ਼ਰ ਦਾ, ਇੱਥੇ ਆ ਕੇ ਹੀ ਮਨ ਦੀ ਮੈਲ ਕੱਟੀ ਜਾਂਦੀ ਹੈ। ਸੋ ਸਾਧ ਨਾਉ ਚੜਾਵੋ, ਇਹ ਬੇਨਤੀ ਕਰਦੇ ਨੇ ਪਾਤਸ਼ਾਹ। ਆਪਾਂ ਵੀ ਬੇਨਤੀ ਕਰੀਏ ਕਿ ਇਹ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੀ ਇਸ ਸਾਧ ਸੰਗਤ ਰੂਪੀ ਨਾਉ ਤੇ ਚਾੜ ਦੇਣਾ ਕਰੋ।
1: ਸਾਗਰ ਪਾਰ ਉਤਾਰਾ
0: ਕੀ ਹੋਏਗਾ ਭਾਉ, ਸਾਗਰ ਪਾਰ ਉਤਾਰਾ ਜਿਹੜਾ ਵੀ ਇਸ ਜਹਾਜ਼ ਤੇ ਸਫ਼ਰ ਕਰੇਗਾ, ਚੜ ਜਾਏਗਾ ਇਸ ਬੇੜੇ ਤੇ, ਸਾਧ ਸੰਗਤ ਰੂਪੀ ਬੇੜੇ ਤੇ ਚੜ ਜਾਏਗਾ, ਇਸ ਬੇੜੇ ਕੋ ਪਾਰ ਲੰਘਾਵੋ। ਤਾਂ ਗੁਰੂ ਸਾਹਿਬ ਜੀ ਕੀ ਕਰਨਗੇ, ਉਸ ਬੇੜੇ ਨੂੰ ਪਾਰ ਲੰਘਾ ਦੇਣਗੇ ਸੰਸਾਰ ਸਾਗਰ ਤੋਂ, ਉਸਦਾ ਪਾਰ ਉਤਾਰਾ ਹੋ ਜਾਵੇਗਾ। ਅਗਲਾ ਸ਼ਬਦ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਜਿਸ ਵਿੱਚ ਸ਼ਰਨਾਗਤੀ ਪਰਮੇਸ਼ਰ ਦੇ ਸ਼ਰਨ ਵਿੱਚ ਕਿਵੇਂ ਜਾਣਾ ਉਸ ਦੀ ਵਡਿਆਈ ਪ੍ਰਗਟ ਕਰਦੇ ਹਨ।
1: ਰਾਮ ਸ਼ਰਨ ਵਡਭਾਗੀ,
0: ਹੇ ਵਡਭਾਗੀ ਜਨੋ, ਸਤਸੰਗੀ ਜਨੋ, ਗੁਰਸਿੱਖੋ, ਉਸ ਵਾਹਿਗੁਰੂ ਦੇ ਸ਼ਰਨ ਵਿੱਚ ਆਉਣਾ ਕਰੋ। ਜਿਹੜਾ ਸ਼ਰਨ ਵਿੱਚ ਆ ਗਿਆ ਉਹਦੇ ਵੱਡੇ ਭਾਗ ਨੇ, ਬਹੁਤ ਵੱਡੇ ਭਾਗ ਨੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸਵਾਮੀ ਸੰਧਾ। ਜਿਹੜਾ ਨੇੜੇ ਆ ਗਿਆ, ਰੱਬ ਕੋਲ ਆ ਗਿਆ ਨਾ, ਰੱਬ ਨੂੰ ਨੇੜੇ ਜਾਣ ਕੇ ਪਰਮੇਸ਼ਰ ਦੇ ਸ਼ਰਣੀ ਪੈ ਗਿਆ ਜਾਂ ਗੁਰੂ ਦੇ ਸ਼ਰਨ ਵਿੱਚ ਵੀ ਆ ਗਿਆ, ਤਾਂ ਗੁਰੂ ਸਾਹਿਬ ਜੀ ਉਹਨੂੰ ਗੱਲ ਨਾਲ ਲਾ ਲੈਂਦੇ ਨੇ, ਉਹਨੂੰ ਆਪਣਾ ਬਣਾ ਲੈਂਦੇ ਨੇ ਜਿਹੜਾ ਸ਼ਰਨ ਵਿੱਚ ਆਉਂਦਾ ਹੈ।
1: ਇਕਸ ਬਿਨ ਕਿਛੁ ਹੋਰ ਨਾ ਜਾਣਾ,
0: ਤੇ ਸ਼ਰਨ ਵਿੱਚ ਕਿਵੇਂ ਆਉਣਾ। ਅਸੀਂ ਸਾਰੇ ਕਹਿੰਦੇ ਹਾਂ ਕਿ ਅਸੀਂ ਗੁਰੂ ਸਾਹਿਬ ਜੀ ਦੇ ਸ਼ਰਣੀ ਹਾਂ, ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਸ਼ਰਣੀ ਜਾਏ ਪਿਆ। ਵੱਡੇ ਪਾਗ ਨੇ ਭਾਈ ਸ਼ਰਨ ਵਿੱਚ ਆਏ ਹਾਂ, ਪਰ ਕਦੋਂ ਆਏ ਹਾਂ, ਕਿਵੇਂ ਆਏ ਹਾਂ? ਕਹਿੰਦੇ ਜਦੋਂ ਇੱਕ ਨੂੰ ਜਾਣਿਆ, ਇੱਕ ਵਾਹਿਗੁਰੂ ਤੋਂ ਬਗੈਰ ਦੂਜੇ ਨੂੰ ਜਾਣਿਆ ਹੀ ਨਹੀਂ, ਉਸ ਇੱਕ ਨੂੰ ਹੀ ਹਰ ਇੱਕ ਦੇ ਵਿੱਚ ਵੇਖਿਆ, ਉਸ ਇੱਕ ਦੇ ਸਰੂਪ ਨੂੰ ਹੀ ਤੱਕਿਆ, ਵਾਹਿਗੁਰੂ ਦੇ ਇੱਕ ਦੇ ਪ੍ਰਤੀ ਆਸਾ ਨਿਸ਼ਚਾ ਭਰੋਸਾ ਰੱਖਿਆ, ਉਹਨੂੰ ਕਹਿੰਦੇ ਸ਼ਰਨ ਵਿੱਚ ਆਉਣਾ। ਅਸੀਂ ਜਿਸ ਦੀ ਸ਼ਰਨ ਵਿੱਚ ਆਉਂਦੇ ਨਾ, ਫਿਰ ਡੋਰਾਂ ਉਸ ਦੇ ਸੁੱਟ ਦੇਣੀਆਂ ਚਾਹੀਦੀਆਂ, ਉੱਥੇ ਮੈਂ ਮੇਰੀ ਨਹੀਂ ਕਰਨੀ। ਸ਼ਰਨਾਗਤੀ ਦੇ ਪੰਜ ਜਿਹੜੇ ਨੇ ਉਹ ਲੱਛਣ ਦੱਸੇ ਗਏ ਨੇ ਕਿ ਪੰਜ ਇਹ ਸਾਡੇ ਮਨ ਵਿੱਚ ਐਸੇ ਗੁਣ ਹੋਣ, ਇਸ ਦਾ ਅਰਥ ਹੈ ਕਿ ਅਸੀਂ ਪਰਮੇਸ਼ਰ ਦੀ ਸ਼ਰਨ ਵਿੱਚ ਹਾਂ। ਪਹਿਲੀ ਇਹ ਗੱਲ ਦੱਸੀ ਗਈ ਹੈ ਕਿ ਸਾਡਾ ਮਨ ਬੇਮੁਖ ਵਾਲੇ ਪਾਸੇ ਨਾ ਜਾਵੇ, ਜਿੱਥੋਂ ਜਾ ਕਰਕੇ ਅਸੀਂ ਪਰਮੇਸ਼ਰ ਤੋਂ ਟੁੱਟਾਂਗੇ। ਮਨ ਨੂੰ ਬੇਮੁਖ ਬਣਾਉਣਾ ਉਹ ਕਿਵੇਂ, ਜਿਵੇਂ ਦੂਜੇ ਪਾਸੇ ਜਾਣਾ ਜਿੱਥੇ ਜਾ ਕੇ ਮਨ ਜਿਹੜਾ ਹੈ ਖਰਾਬ ਹੋਣਾ ਹੈ, ਜਾਂ ਉਹੋ ਜਿਹੀਆਂ ਵਸਤੂਆਂ ਵਰਤਣਾ, ਜਾਂ ਉਹੋ ਜਿਹੇ ਕੰਮ ਕਰਨੇ, ਫਿਰ ਅਸੀਂ ਪਰਮੇਸ਼ਰ ਦੇ ਨੇੜੇ ਨਹੀਂ ਜਾ ਸਕਦੇ, ਨਾ ਤਾਂ ਅਸੀਂ ਪਰਮੇਸ਼ਰ ਦੀ ਸ਼ਰਨ ਵਿੱਚ ਹਾਂ। ਜਿਹੜੇ ਸ਼ਰਨ ਵਿੱਚ ਨੇ ਉਹ ਕਦੇ ਬੇਮੁਖ ਨਹੀਂ ਹੁੰਦੇ। ਇਹਦਾ ਪਹਿਲਾ ਜਿਹੜਾ ਹੈ ਸੁਭਾਵ ਹੈ ਸ਼ਰਨਾਗਤੀ ਦਾ, ਕਿ ਮਨ ਨੂੰ ਤੇ ਤਨ ਨੂੰ ਜਿਹੜਾ ਹੈ ਬਾਹਰ ਵਾਲੇ ਪਾਸੇ ਜਾਣ ਤੋਂ ਰੋਕਣਾ, ਬੇਮੁਖ ਹੋਣ ਤੋਂ ਰੋਕਣਾ, ਤੇ ਜਿਹੜੇ ਪਰਮੇਸ਼ਰ ਤੋਂ ਬੇਮੁਖ ਕਰਨ ਵਾਲੇ ਕੰਮ ਨੇ ਉਹ ਕੰਮ ਛੱਡਣੇ, ਇਹ ਸ਼ਰਨਾਗਤੀ ਦਾ ਪਹਿਲਾ ਲੱਛਣ ਹੈ। ਤੇ ਦੂਜਾ ਲੱਛਣ ਦੱਸਿਆ ਗਿਆ ਉਹ ਹੈ ਕਿ ਜੋ ਗੁਰੂ ਨੇ ਕਿਹਾ ਉਹ ਹੁਕਮ ਮੰਨਣੇ, ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਜੋ ਗੁਰੂ ਨੇ ਕਿਹਾ ਉਹ ਮੰਨਣਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਦੂਜੀ ਗੱਲ ਹੁੰਦੀ ਹੈ ਫਿਰ ਉੱਥੇ ਮੈਂ ਨਹੀਂ ਕਹਿਣਾ ਕਿ ਮੈਂ ਇੰਜ ਕਰਨਾ, ਅਸੀਂ ਕਿਸੇ ਦੇ ਸ਼ਰਨ ਵਿੱਚ ਆਈਏ ਤੇ ਨਾਲੇ ਦੱਸੀਏ ਕਿ ਨਹੀਂ ਅਸੀਂ ਤੁਹਾਡੀ ਗੱਲ ਨਹੀਂ ਮੰਨਣੀ, ਉਹਨਾਂ ਦੀ ਗੱਲ ਮੰਨਣੀ ਹੈ। ਇਹ ਦੂਜਾ ਲੱਛਣ ਹੈ ਸ਼ਰਨਾਗਤੀ ਦਾ ਕਿ ਜੋ ਗੁਰੂ ਨੇ ਕਿਹਾ ਉਹ ਮੰਨ ਲੈਣਾ। ਫਿਰ ਤੀਜਾ ਕੀ ਹੈ ਕਿ ਗੁਰੂ ਨੂੰ ਆਪਣੇ ਨਾਲ ਜਾਣਨਾ, ਪਰਮੇਸ਼ਰ ਨੂੰ ਨਾਲ ਜਾਣਨਾ। ਕਿਵੇਂ? ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਏ, ਮਨ ਕਰਕੇ ਤਨ ਕਰਕੇ ਵਾਹਿਗੁਰੂ ਨੂੰ ਕੋਲ ਜਾਣ ਲੈਣਾ, ਨੇੜੇ ਜਾਣ ਲੈਣਾ ਆਪਣੇ ਗੁਰੂ ਨੂੰ, ਇਹ ਸ਼ਰਨਾਗਤੀ ਦਾ ਤੀਜਾ ਲੱਛਣ ਹੈ। ਤੇ ਚੌਥਾ ਲੱਛਣ ਇਹ ਹੈ ਕਿ ਅਸੀਂ ਗੁਰੂ ਦੇ ਸ਼ਰਨ ਵਿੱਚ ਹਾਂ, ਅਸੀਂ ਗੁਰੂ ਨਾਲ ਕੋਈ ਸੰਬੰਧ ਬਣਾਇਆ ਤੇ ਗੁਰੂ ਨਾਲ ਨਿੱਤ ਗੱਲਾਂ ਕਰਨੀਆਂ, ਨਿੱਕੇ ਨਿੱਕੇ ਤੋਂ ਗੱਲ ਵਿਚਾਰ ਜਿਹੜੇ ਨੇ ਗੁਰੂ ਕੋਲੋਂ ਲੈ ਕੇ ਗੁਰੂ ਕੋਲੋਂ ਪੁੱਛ ਕੇ ਕਰਨਾ, ਬਿਗਰ ਗੁਰੂ ਦੀ ਆਗਿਆ ਤੋਂ ਮਨ ਦੀ ਗੱਲ ਮੰਨ ਕੇ ਕੋਈ ਕੰਮ ਨਹੀਂ ਕਰਨਾ। ਕੁਛ ਵੀ ਕਰਨਾ ਹੋਵੇ ਗੁਰੂ ਆਗਿਆ ਲੈਣੀ, ਨਿੱਕਾ ਨਿੱਕਾ ਕੰਮ ਹੈ ਉਹ ਵੀ ਗੁਰੂ ਤੋਂ ਪੁੱਛ ਕੇ ਕਰਨਾ। ਇਹਦਾ ਅਰਥ ਹੈ ਕਿ ਅਸੀਂ ਗੁਰੂ ਦੀ ਸ਼ਰਨਾਗਤ ਵਿੱਚ ਜੀ ਰਹੇ ਹਾਂ। ਜੇ ਅਸੀਂ ਆਪਣੇ ਮਨ ਨਾਲ ਕਰ ਰਹੇ ਹਾਂ ਫਿਰ ਸ਼ਰਨਾਗਤੀ ਨਹੀਂ। ਸੋ ਨਿੱਤ ਗੱਲਾਂ ਕਰਨੀਆਂ, ਗੁਰੂ ਨੂੰ ਨੇੜੇ ਜਾਣ ਕੇ ਸੰਬੰਧ ਬਣਾ ਕੇ, ਜਿਵੇਂ ਪੰਜ ਸੰਬੰਧ ਦੱਸੇ ਨਾ ਪਹਿਲੇ, ਇਹਦੇ ਵਿੱਚੋਂ ਕੋਈ ਸੰਬੰਧ ਬਣਾ ਕੇ ਗੁਰੂ ਨਾਲ ਗੱਲਾਂ ਕਰਨੀਆਂ ਕਿ ਗੁਰੂ ਸਾਹਿਬ ਜੀ ਆਪ ਜੀ ਨਾਲ ਹੋ, ਆਪ ਜੀ ਮੇਰੇ ਨਾਲ ਹੀ ਬੈਠੇ ਹੋ, ਮੇਰੇ ਵਿੱਚ ਹੀ ਬੈਠੇ ਹੋ, ਚਲੋ ਜਿਵੇਂ ਤੁਹਾਡੀ ਭਾਵਨਾ ਹੈ। ਵੇਖੋ ਆਪਣੀ ਜੋ ਭਾਵਨਾ ਹੈ ਨਾ ਉਹ ਕਿਸੇ ਨੂੰ ਦੱਸਣਾ ਵੀ ਨਹੀਂ। ਉਹ ਕੋਈ ਹੋਊਗਾ ਵਿਰਲਾ ਜਿਹਨੇ ਮਨ ਵਿੱਚ ਆਪਣੇ ਭਾਵਨਾ ਬਣਾ ਲਈ ਕਿ ਮੇਰੇ ਮਨ ਵਿੱਚ ਹੀ ਪਰਮੇਸ਼ਰ ਬੈਠਿਆ, ਪਰ ਪਹਿਲੀ ਸ਼ੁਰੂਆਤ ਜਿਹੜੀ ਹੈ ਉਹਨੂੰ ਬਾਹਰਲੇ ਵਾਲੇ ਪਾਸੇ ਵੇਖਣ ਨਾਲ ਆਉਂਦੀ ਹੈ। ਤੁਹਾਨੂੰ ਭਾਵਨਾ ਬਣਾਉਣੀ ਪੈਣੀ ਹੈ ਆਪਣੇ ਗੁਰੂ ਦੇ ਪ੍ਰਤੀ, ਇੱਕ ਆਪਣੀ ਨਿੱਜੀ ਭਾਵਨਾ, ਉਹ ਦੂਜਿਆਂ ਨੂੰ ਨਹੀਂ ਦੱਸਣਾ, ਉਹਦੇ ਨਾਲ ਸੰਬੰਧ ਜੋੜਨਾ, ਉਹਦੇ ਨਾਲ ਗੱਲਾਂ ਕਰਨੀਆਂ ਪ੍ਰੇਮ ਨਾਲ। ਫਿਰ ਉਹ ਵੀ ਗੱਲਾਂ ਕਰਦਾ ਹੈ, ਉਹ ਸਾਡਾ ਸਾਥ ਦਿੰਦਾ ਹੈ। ਇਹਦਾ ਅਰਥ ਹੈ ਕਿ ਆਪ ਜੀ ਸ਼ਰਨਾਗਤ ਵਿੱਚ ਹੋ। ਤੇ ਪੰਜਵਾਂ ਤੇ ਅਖੀਰਲਾ ਇਹ ਦੱਸਿਆ ਗਿਆ ਕਿ ਤੁਹਾਡੇ ਮੁਖ ਦੇ ਵਿੱਚ ਵਾਹਿਗੁਰੂ ਹੋਵੇ, ਮੁਖ ਤੇ ਉਹਦਾ ਨਾਮ ਹੋਵੇ। ਸੋ ਇਹ ਪੰਜ ਜਿਹੜੇ ਜਦੋਂ ਲੱਛਣ ਮਨ ਵਿੱਚ ਪ੍ਰਗਟ ਹੋ ਗਏ ਫਿਰ ਤੁਸੀਂ ਪਰਮੇਸ਼ਰ ਪ੍ਰਭੂ ਦੀ ਸ਼ਰਨ ਵਿੱਚ ਹੋ। ਇਹਨੂੰ ਕਹਿੰਦੇ ਸ਼ਰਨ ਵਿੱਚ ਆਉਣਾ। ਸੋ ਅਸੀਂ ਵੀ ਸ਼ਰਨ ਵਿੱਚ ਆਏ ਹਾਂ ਬਾਜਾ ਵਾਲੇ ਦੇ, ਜ਼ਰੂਰ ਬਾਜਾ ਵਾਲੇ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਜੀ ਦੇ ਬਣ ਕੇ ਜਾਈਏ। ਉਹਨਾਂ ਦੀ ਸ਼ਰਨ ਵਿੱਚ ਆਇਆ ਦਾ ਫਲ ਕੀ ਹੈ? ਜਿਹੜਾ ਬਾਜਾ ਵਾਲੇ ਦੀ ਸ਼ਰਨ ਵਿੱਚ ਆ ਜਾਂਦਾ ਸੀ ਨਾ, ਉਹਦੇ ਪੁੱਠੇ ਲੇਖ ਵੀ ਗੁਰੂ ਸਿੱਧੇ ਕਰ ਦਿੰਦਾ ਸੀ। ਅਸੀਂ ਉਹਦੇ ਸਿਰ ਤੇ ਆਪਣਾ ਜਿਹੜਾ ਹੈ ਉਹਦੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖ ਦਈਏ ਤੇ ਉਹ ਸੀਸ ਨੂੰ ਚੱਕੀਏ ਨਾ, ਇਹਦਾ ਅਰਥ ਕੀ ਹੈ ਕਿ ਉਹਦੇ ਹੁਕਮ ਦੇ ਵਿੱਚ ਰਹੀਏ। ਸੋ ਇੰਜ ਜਿਸ ਦੀ ਭਾਵਨਾ ਬਣ ਗਈ ਫਿਰ ਗੁਰੂ ਉਹਦੇ ਲੇਖੇ ਵੀ ਬਦਲ ਕੇ ਰੱਖ ਦਿੰਦਾ। ਸੋ ਗੁਰੂ ਦੀ ਸ਼ਰਨਾਗਤੀ, ਪਰਮੇਸ਼ਰ ਦੀ ਸ਼ਰਨਾਗਤੀ ਦੇ ਵਿੱਚ ਆਇਆ ਨੂੰ ਹੀ ਜੀ ਦਾ ਕਲਿਆਣ ਹੈ। ਫਿਰ ਉਹ ਇੱਕ ਤੋਂ ਬਗੈਰ ਕਿਸੇ ਔਰ ਨੂੰ ਨਹੀਂ ਜਾਣਦਾ ਜਿਹੜਾ ਗੁਰੂ ਦੇ ਸ਼ਰਨ ਵਿੱਚ, ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦਾ ਹੈ। ਕੀ ਕਰਦਾ? ਅਵਰ ਉਪਾਅ ਤਿਆਗੀ, ਆਪਣੇ ਮਨ ਨਾਲ ਨੀ ਗਿਣਤੀ ਮਿਣਤੀ ਲਾ ਕੇ ਕੋਈ ਉਪਾਅ ਕਰਦਾ, ਸਭ ਕੁਛ ਪੁੱਛ ਕੇ ਕਰਦਾ ਹੈ। ਮਨ ਵਿੱਚ ਜਿੰਨੇ ਵੀ ਉਪਾਅ ਨੇ, ਮਨ ਜਿੱਧਰ ਜਿੱਧਰ ਭੱਜਦਾ, ਬੜੀ ਦੌੜ ਭੱਜਣਾ ਆਪਣੀ ਸਿਆਣਪਤਾ ਚਾਲਾਕੀਆਂ ਚਤੁਰਾਈਆਂ ਮਨ ਵਰਤਦਾ ਹੈ, ਉਹ ਸਭ ਕੁਛ ਛੱਡ ਦਿੰਦਾ ਹੈ, ਤਿਆਗ ਦਿੰਦਾ ਹੈ ਜਦੋਂ ਕੋਈ ਸ਼ਰਨ ਵਿੱਚ ਆਉਂਦਾ ਹੈ। ਵਿਸ਼ਰਾਮ ਦੇ ਕੇ ਕਥਨ ਕਰਦੇ ਹਨ। ਅੱਗੇ ਦੱਸਿਆ ਔਰ ਕੀ ਲੱਛਣ ਨੇ, ਮਨ ਬਚ ਕਰਮ ਅਰਾਧੇ ਹਰ ਹਰ। ਮਨ ਕਰਕੇ ਵੀ ਵਾਹਿਗੁਰੂ, ਤਨ ਕਰਕੇ ਵੀ ਵਾਹਿਗੁਰੂ। ਤਨ ਵਿੱਚੋਂ ਕਿਵੇਂ ਪ੍ਰਗਟ ਹੋਵੇਗਾ? ਜਦੋਂ ਅਸੀਂ ਉਹਦੀ ਰਹਿਤ ਨੂੰ ਅਪਣਾਵਾਂਗੇ, ਤਨ ਕਰਕੇ ਜੁੜੇ ਹਾਂ, ਫਿਰ ਮਨ ਵਿੱਚ ਉਹਦੀ ਬਾਣੀ ਨੂੰ ਅਪਣਾਇਆ, ਮਨ ਕਰਕੇ ਜੁੜੇ ਹਾਂ, ਤੇ ਬਾਣੀ ਵਿੱਚ ਕਹਿੰਦੇ ਜਦੋਂ ਸਾਡੇ ਬੋਲਾਂ ਦੇ ਵਿੱਚ ਨਿਮਰਤਾ ਹੋਵੇ ਨਾ, ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਤਰੇ ਪਿਆਰ, ਜਿਸ ਨਾਲ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਗਿਲੇ ਸ਼ਿਕਵੇ ਦੂਰ ਹੋ ਕੇ ਇੱਕ ਸੱਚਾ ਪ੍ਰੇਮ ਪਿਆਰ ਜਿਹੜਾ ਹੈ ਉਹ ਪੈਦਾ ਹੋਵੇ। ਇੱਕ ਦੂਜੇ ਨਾਲ ਗੱਲਾਂ ਕਰਨ ਵਿੱਚ ਵੀ ਪਿਆਰ ਨਾਲ ਗੱਲਾਂ ਕਰੀਏ ਤਾਂ ਕੀ ਹੁੰਦਾ? ਇਹਦਾ ਅਰਥ ਹੈ ਕਿ ਮਨ ਬਚ ਕਰਮ ਕਰਕੇ, ਮਨ ਬਚ ਬਾਣੀ ਕਰਕੇ ਤੇ ਕਰਮਾਂ ਕਰਕੇ ਤੁਸੀਂ ਵਾਹਿਗੁਰੂ ਨੂੰ ਅਪਣਾਉਣਾ ਕੀਤਾ, ਉਹਦੇ ਸ਼ਰਨਾਂ ਨੂੰ ਅਪਣਾਉਣਾ ਕੀਤਾ ਹੈ।
1: ਸਾਧ ਸੰਗ ਸੁਖ ਪਾਇਆ,
0: ਤਾਂ ਜਾ ਕਰਕੇ ਪਿਆਰਿਓ ਸਾਧੂ ਦੀ ਸੰਗਤ ਇਹ ਅਤੇ ਸਾਧ ਸੰਗਤ ਵਿੱਚ ਆ ਕੇ ਸੁਖ ਮਿਲਦਾ ਹੈ। ਬਾਕੀ ਬੰਦਾ ਜਿੰਨੀ ਭੱਜ ਦੌੜ ਕਰ ਲਵੇ ਸੰਸਾਰ ਵਿੱਚੋਂ ਸੁੱਖ ਨਹੀਂ ਜੇ ਲੱਭਦਾ, ਸੁੱਖ ਤਾਂ ਕੇਵਲ ਪਰਮੇਸ਼ਰ ਦੀ ਸ਼ਰਨ ਵਿੱਚ ਹੈ। ਜਦੋਂ ਕੋਈ ਆ ਗਿਆ ਠਾਕੁਰ ਤੁਮ ਸ਼ਰਨਾਈ ਆਇਆ, ਜਦੋਂ ਉਹਦੀ ਸ਼ਰਨ ਵਿੱਚ ਕੋਈ ਆ ਗਿਆ ਕੀ ਹੋਇਆ? ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ, ਸਭ ਕੁਛ ਸੰਸੇ ਪਰਮ ਭੁਲੇਖੇ ਦੂਰ ਹੋ ਜਾਂਦੇ ਨੇ ਤੇ ਮਨ ਨੂੰ ਵਿਸ਼ਰਾਮ, ਮਨ ਨੂੰ ਸ਼ਾਂਤੀ ਮਿਲਦੀ ਹੈ ਗੁਰੂ ਦੇ ਸ਼ਰਨ ਵਿੱਚ ਆ ਕਰਕੇ। ਉਹ ਸ਼ਰਨ ਵਿੱਚ ਕਿਵੇਂ ਆਉਣਾ ਹੈ? ਕਹਿੰਦੇ ਸਾਧ ਸੰਗਤ, ਸਾਧ ਸੰਗਤ ਵਿੱਚ ਆਉਣਾ, ਗੁਰੂ ਦੀ ਸ਼ਰਨ ਵਿੱਚ ਆਉਣਾ ਹੈ।
1: ਸਾਧ ਸੰਗ ਸੁਖ ਪਾਇਆ,
0: ਤੇ ਫਿਰ ਸਾਧ ਸੰਗਤ ਵਿੱਚ ਆ ਕਰਕੇ ਪਿਆਰਿਓ ਸੁਖ ਦੀ ਪ੍ਰਾਪਤੀ ਹੋਈ ਹੈ। ਜੋ ਸੁਖ ਕਿੱਥੇ ਨਹੀਂ ਸੀ ਲੱਭਿਆ ਉਹ ਇੱਥੇ ਆ ਕਰਕੇ ਹੁਣ ਲੱਭ ਗਿਆ ਹੈ।
1: ਅਨੰਦ ਵਿਨੋਦ ਅਕਥ ਕਥਾ ਰਸ,
0: ਤੇ ਪਰਮੇਸ਼ਰ ਵਾਹਿਗੁਰੂ ਜੀ ਦੇ ਕੀ ਗੁਣ ਦੱਸੀ? ਅਨੰਦ ਵਿਨੋਦ ਅਕਥ ਕਥਾ ਰਸ, ਵਾਹਿਗੁਰੂ ਦੀ ਕਥਾ ਕੈਸੀ ਅਕਥ ਹੈ, ਜਿੰਨਾ ਮਰਜ਼ੀ ਉਹਦੀ ਵਿਆਖਿਆ ਕਰੀ ਜਾਈਏ ਓਨੀ ਥੋੜੀ। ਸਭ ਕਥ ਕਥ ਰਹਿ ਲੋਕਾਈ, ਸਾਰੇ ਥੱਕ ਜਾਂਦੇ ਨੇ ਪਰ ਉਹਦਾ ਕੋਈ ਕਥਨ ਪੂਰਾ ਨਹੀਂ ਕਰ ਸਕਦਾ। ਇਸ ਲਈ ਕਿਹਾ ਜਾਂਦਾ ਕਥਾ ਨੂੰ ਵਿਰਾਮ ਹੈ, ਕਥਾ ਦਾ ਵਿਸ਼ਰਾਮ ਹੁੰਦਾ ਹੈ, ਕਥਾ ਦੀ ਸਮਾਪਤੀ ਕਦੇ ਨਹੀਂ ਹੁੰਦੀ। ਵਾਹਿਗੁਰੂ ਦੀ ਮਹਿਮਾ ਕੋਈ ਕਥਨ ਨਹੀਂ ਕਰ ਸਕਦਾ। ਅਨੰਦ ਬਿਨੋਦ, ਜਿਹਨੇ ਉਹਦੇ ਸ਼ਰਨਾਂ ਨੂੰ ਪ੍ਰਾਪਤ ਕੀਤਾ ਮਨ ਬਚ ਤਨ ਬਾਣੀ ਕਰਕੇ ਆਰਾਧਿਆ ਨਾ, ਫਿਰ ਅਨੰਦ ਬਿਨੋਦ ਉਹ ਆਨੰਦ ਦੇ ਵਿੱਚ ਜੀਂਦਾ ਹੈ, ਸੁੱਖ ਦੁੱਖ ਵਿੱਚ ਨਹੀਂ ਜੀਂਦਾ। ਸੁੱਖ ਦੁੱਖ ਤੋਂ ਵੀ ਉੱਚੇ ਉੱਠ ਕਰਕੇ ਆਨੰਦ ਤੇ ਬਿਨੋਦ ਐਸਾ ਸੁੱਖ ਪ੍ਰਾਪਤ ਹੁੰਦਾ ਤੇ ਵਾਹਿਗੁਰੂ ਦੀ ਅਕਥ ਕਥਾ ਦਾ ਰਸ ਮਿਲ ਜਾਂਦਾ। ਮਨ ਬਚ ਕਰਮ ਕਰਨ ਨਾਲ ਕੀ ਹੋਇਆ, ਉਹਦੇ ਮਨ ਵਿੱਚ ਵਾਹਿਗੁਰੂ ਦੇ ਨਾਮ ਦਾ ਰਸ ਆ ਗਿਆ। ਜਦੋਂ ਉਹ ਰਸ ਆ ਗਿਆ ਫਿਰ ਬਾਕੀ ਰਸ ਸਿੱਕੇ ਲੱਗਦੇ ਨੇ। ਇੱਕੋ ਹੀ ਨਾਮ ਰਸ ਜਿਹੜਾ ਹੈ, ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਉਸ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਸੱਚਾ ਰਸ ਹੈ।
1: ਸਾਚਾ ਸਹਜ ਸਮਾਇਆ,
0: ਉਸ ਅਕਥ ਕਥਾ ਦੇ ਰਸ ਵਿੱਚ ਪਾਓ ਜੋ ਕਥਨੀ ਤੋਂ ਰਹਿਤ ਵਾਹਿਗੁਰੂ ਦਾ ਜਸ ਹੈ। ਉਸ ਦਾ ਰਸ ਆ ਗਿਆ ਨਾ, ਉਹਦੇ ਵਿੱਚ ਹੀ ਜੀ ਸਮਾ ਗਿਆ, ਸਹਿਜ ਵਿੱਚ ਸਮਾ ਗਿਆ। ਉਸ ਰਸ ਦੇ ਵਿੱਚ ਜਿਹੜਾ ਸਹਿਜ ਰਸ ਹੈ ਨਾਮ ਦਾ, ਉਹ ਰਸ ਕਿਵੇਂ ਆਉਂਦਾ ਸਾਨੂੰ? ਜਿੰਨੇ ਚਿਰ ਤੱਕ ਬਾਹਰਲੇ ਰਸ ਨੇ ਨਾ, ਅੰਦਰਲਾ ਰਸ ਨਹੀਂ ਆਇਆ ਕਰਦਾ। ਜੇ ਨਾਮ ਦਾ ਰਸ ਚਾਹੀਦਾ, ਮਹਾਰਾਜ ਨੇ ਇਹਨੇ ਬੜੀ ਵੱਡੀ ਵਿਆਖਿਆ ਕੀਤੀ ਹੈ, ਇੱਥੇ ਰਸ ਸਰੀਰ ਕਹਿ ਕਹਿ ਘਟ ਨਾਮ ਨਿਵਾਸ, ਕਿੰਨੇ ਰਸਾਂ ਦੀ ਗਿਣਤੀ ਕੀਤੀ ਹੈ। ਉਹਦੇ ਵਿੱਚ ਕਈ ਪ੍ਰਕਾਰ ਦੇ ਰਸ ਮੰਨੇ ਗਏ, ਜਿਵੇਂ ਲੀੜੇ ਪਾਲਣੇ, ਖਾ ਪੀ ਲੈਣਾ ਤੇ ਕਈ ਪ੍ਰਕਾਰ ਦੇ ਸੁੱਖ ਹੰਡਾਉਣੇ, ਇਹ ਸਾਰਾ ਰਸ ਹੀਤਾ ਹੈ। ਪਰ ਇੱਕ ਜਿਹੜਾ ਨਾਮ ਦਾ ਰਸ ਹੈ ਉਹ ਸਾਰਿਆਂ ਤੋਂ ਪਰੇ ਹੈ। ਜਿਹਦੇ ਉਹ ਆ ਗਿਆ, ਬੰਦੇ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ, ਉਹਦੇ ਵਿੱਚ ਬੰਦਾ ਸਮਾ ਜਾਂਦਾ, ਫਿਰ ਤ੍ਰਿਸ਼ਨਾ ਨਹੀਂ ਉੱਠਦੀ, ਫਿਰ ਦੂਜੇ ਰਸ ਦੀ ਇੱਛਾ ਨਹੀਂ ਕਰਦਾ। ਜਿਹਦੇ ਉਹ ਰਸ ਆ ਗਿਆ, ਸਾਰੇ ਰਸ ਫਿੱਕੇ ਲੱਗਦੇ ਹਨ, ਉਹਦੇ ਵਿੱਚ ਜੀ ਸਮਾ ਜਾਂਦਾ ਹੈ।
1: ਕਰ ਕਿਰਪਾ ਜੋ ਆਪਣਾ ਕੀਨੋ,
0: ਹੇ ਵਾਹਿਗੁਰੂ ਜੀ ਉਹ ਕਿਰਪਾ ਕਰਕੇ ਮੈਨੂੰ ਆਪਣਾ ਬਣਾ ਲੈਣਾ ਕਰੋ। ਆਪ ਜੀ ਨੇ ਮੈਨੂੰ ਆਪਣਾ ਬਣਾਇਆ ਹੈ। ਜੇ ਆਪਾਂ ਦੂਜੇ ਦੇ ਬਣ ਗਏ ਨਾ, ਫਿਰ ਰੱਬ ਦੇ ਨਹੀਂ ਬਣ ਸਕਦੇ। ਇਹੀ ਬੇਨਤੀ ਕਰਨੀ ਹੈ ਕਿ ਆਪਣਾ ਬਣਾ ਲਓ। ਮੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ, ਅਸੀਂ ਤੇਰੇ ਹਾਂ, ਤੂੰ ਤੈ ਆਪਣਾ ਬਣਾ ਕੇ ਰੱਖ, ਇਹ ਬੇਨਤੀ
1: ਕਹੀਏ।
0: ਫਿਰ ਕੀ ਹੋਇਆ, ਜਿਹਨੇ ਵਾਹਿਗੁਰੂ ਨੂੰ ਆਪਣਾ ਜਾਣਿਆ ਹੈ, ਉਹਦੀ ਬਾਣੀ ਉੱਤਮ ਹੋ ਗਈ, ਉਹ ਉੱਤਮ ਪੁਰਸ਼ ਹੋ ਗਿਆ, ਉਹਦੇ ਬੋਲ ਵੀ ਚੰਗੇ ਹੋ ਗਏ। ਉਹ ਸੰਸਾਰ ਦੇ ਵਿੱਚ ਜਿਹੜਾ ਹੈ ਆਪਣੇ ਇਸ ਤਨ ਨੂੰ ਮਨ ਨੂੰ ਸਫਲ ਬਣਾਉਣ ਵਾਲਾ ਇੱਕ ਉੱਤਮ ਅਧਿਕਾਰੀ ਪੁਰਸ਼ ਬਣ ਗਿਆ ਹੈ। ਜਿਹਦੇ ਨਾਲ ਬੰਦਾ ਉੱਤਮ ਬਣ ਗਿਆ ਨਾ, ਅਧਿਕਾਰੀ ਬਣ ਗਿਆ ਨਾਮ ਨੂੰ ਪ੍ਰਾਪਤ ਕਰਨ ਦਾ, ਫਿਰ ਆਪੇ ਹੀ ਨਾਮ ਵਸ ਜਾਂਦਾ ਹੈ, ਬਾਣੀ ਹਿਰਦੇ ਵਿੱਚ ਵਸ ਜਾਂਦੀ ਹੈ। ਜਦੋਂ ਬਾਣੀ ਮਨ ਤਨ ਬਾਣੀ ਦੇ ਵਿੱਚ ਸਾਡੇ ਵਾਹਿਗੁਰੂ ਦਾ ਨਾਮ ਵਸ ਗਿਆ, ਫਿਰ ਮੁਕਤੀ ਆਪੇ ਆ ਜਾਂਦੀ ਹੈ ਜਦੋਂ ਕੋਈ ਅਧਿਕਾਰੀ ਬਣ ਜਾਂਦਾ। ਇਸ ਲਈ ਕਿਹਾ ਜਾਂਦਾ ਕਿ ਪਹਿਲੇ ਅਧਿਕਾਰੀ ਬਣੋ, ਜਿਹਦੇ ਅਧਿਕਾਰੀ ਬਣ ਗਏ ਉਹ ਵਸਤੂ ਆਪੇ ਤੁਹਾਡੇ ਕੋਲ ਚੱਲ ਕੇ ਆਉਣੀ ਹੈ। ਇਵੇਂ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਜਦੋਂ ਆਪਣਾ ਬਣਾ ਲੈਂਦੇ ਨੇ, ਫਿਰ ਸਭ ਕੁਛ ਉੱਤਮ, ਸਭ ਕੁਛ ਚੰਗਾ ਕਰ ਦਿੰਦੇ ਹਨ।
1: ਸਾਧ ਸੰਗ ਨਾਨਕ ਨਿਸਤਰੀਆ,
0: ਜਿਹੜੀ ਸਾਧੂ ਦੀ ਸੰਗਤ ਹੈ ਤੇ ਸਾਧੂ ਸੰਗਤ ਹੈ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਬਦ ਦੀ ਸਮਾਪਤੀ ਵਿੱਚ ਅਖੀਰਲੇ ਇਸ ਪੰਕਤੀ ਵਿੱਚ ਕਥਨ ਕਰ ਰਹੇ ਹਨ ਕਿ ਭਾਈ ਜਣੋ, ਹੇ ਸਤਸੰਗੀ ਜਣੋ, ਸਾਧ ਸੰਗ

ਬੰਦਗੀ ਵਿੱਚ ਲੱਗੇ ਰਹਿੰਦੇ ਜੇ ਉਹਨਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਜੇ ਸਾਧੂ ਦੀ ਸੰਗਤ ਪ੍ਰਾਪਤ ਹੋ ਜਾਵੇ, ਜੇ ਗੁਰੂ ਪਿਆਰਿਆਂ ਦੀ ਸੰਗਤ ਪ੍ਰਾਪਤ ਹੋ ਜਾਵੇ ਤਾਂ ਇਸ ਜੀਵ ਦਾ ਨਿਸਤਾਰਾ ਹੋ ਜਾਂਦਾ ਹੈ। ਸੋ ਵੇਖੋ ਪਹਿਲੇ ਸ਼ਬਦ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਦੱਸਿਆ ਸੀ ਕਿ ਪਰਮੇਸ਼ਰ ਦੀ ਕਿਰਪਾ ਦੁਆਰਾ ਦੇਹ ਪ੍ਰਾਪਤ ਹੋਈ ਹੈ, ਇਹਨੂੰ ਸਫਲ ਕਿਵੇਂ ਬਣਾਉਣਾ ਹੈ। ਜਿਵੇਂ ਕਬੀਰ ਜੀ ਕਹਿੰਦੇ ਨਾ, ਕਬੀਰ ਇਹੋ ਤਨ ਜਾਏਗਾ ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ। ਉਹ ਦੋਵੇਂ ਇੱਥੇ ਜਿਹੜੇ ਨੇ ਵਿਸ਼ੇ ਦੋਵੇਂ ਸ਼ਬਦਾਂ ਵਿੱਚ ਪ੍ਰਗਟ ਹੋ ਗਏ ਨੇ। ਜਾਂ ਤਾਂ ਸਾਧ ਸੰਗਤ ਕਰਨੀ ਹੈ, ਜਾਂ ਤਾਂ ਨਾਮ ਜਪਣਾ ਹੈ, ਇਸ ਤੋਂ ਬਿਗਰ ਜੀ ਦਾ ਉਧਾਰ ਨਹੀਂ। ਇਹ ਪਵਿੱਤਰ ਬਚਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅੱਜ ਦੇ ਇਹਨਾਂ ਸ਼ਬਦਾਂ ਦੁਆਰਾ ਸਾਨੂੰ ਸਿੱਖਿਆ ਦੇ ਰਹੇ ਸਨ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ। ਇੱਥੇ ਹੀ ਸਮੇਂ ਦੀ ਸਮਾਪਤੀ ਵਿਚਾਰਾਂ ਦੀ ਸਮਾਪਤੀ ਹੈ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ

संग सखा सब तज गए कूनन बेहो साथ कहो नानक विपत मैं टेक एक

ਤਾ ਕਰੀਮ ਸੋਏ ਰਾਸ ਕਰਹੀਮ ਓਏ ਦੂਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨ ਬੋ ਏਕ ਹੀ ਕਿਸੇ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਦੇਹੁ ਰਾਮ ਸੀਤ ਸੋਈ ਪੂਜਾਓ ਨਿਵਾਜ ਓਏ ਮਨ ਸਭ ਏਕ ਭਇਆ ਅਨੇਕੋ ਪ੍ਰਭਾਵ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਫੇਸ ਕੋ ਪ੍ਰਭਾਵ ਹੈ ਇਕ ਨੈਨ ਇਕ ਕਾਨ ਇਕ ਦੇਹ ਇਕ ਬਾਨ ਖਾਕ ਬਾਦ ਆਤਸ ਓ ਆਪ ਕੁਰ ਲਾਓ ਹੈ ਅੱਲਹ ਅਭੇਕ ਸੋਈ ਪੁਰਾਨ ਓ ਕੁਰਾਨ ਹੋਈ ਏਕ ਸੀ ਸਰੂਪ ਸਭ ਏਕ ਹੀ ਬਨਾਓ ਹੈ ਜੈਸੇ ਇਕ ਆਗ ਤੇ ਕਨੂ ਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋਏ ਕੇ ਫਿਰ ਆਗ ਹੀ ਮਿਲਾਹਿੰਗੇ ਜੈਸੇ ਇਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂ ਕਾ ਫਿਰ ਧੂਰ ਹੀ ਸਮਾਹਿੰਗੇ ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭ ਪਾਨ ਹੀ ਕਹਾਏਂਗੇ ਤੈਸੇ ਵਿਸਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ ਤਾਹੀ ਤੇ ਉਹ ਬਜ ਸਭ ਤਾਹੀ ਮੈਂ ਸਮਾਹਿੰਗੇ ਕੇਤੇ ਕਛ ਮਛ ਕੇਤੇ ਉਨ ਕੋ ਕਰਤ ਭਜ ਕੇਤੇ ਅਚ ਵਚ ਹੋਏ ਸਪਚ ਉਡ ਜਾਹਿੰਗੇ ਕੇਤੇ ਨਵ ਬੀਜ ਅਛ ਪਛ ਕੋ ਕਰੇਂਗੇ ਭਜ ਕੇਤਕ ਪ੍ਰਤਾਚ ਹੋਏ ਪਚਾਏ ਖਾਏ ਜਾਹਿੰਗੇ ਜਲ ਕਹਾਂ ਥਲ ਕਹਾਂ ਗਗਨ ਕੇ ਗੌਨ ਕਹਾਂ ਕਾਲ ਕੇ ਬਨਾਏ ਸਭੈ ਕਾਲ ਹੀ ਚਪਾਹਿੰਗੇ ਤੇਜ ਜਿਉ ਤੇਜ ਮੈਂ ਤੇਜ ਜਸੇ ਤੇਜ ਲੀਨ ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹਿੰਗੇ ਕੂਕਤ ਫਿਰਤ ਕਿਤ ਰੋਤ ਮਰਤ ਕਿਤ ਜਲ ਮੈਂ ਡੁਬਤ ਕਿਤ ਆਗ ਮੈਂ ਚਲਤ ਹੈ ਕਿਤ ਗੰਗ ਵਾਸੀ ਕਿਤ ਮਦੀਨਾ ਮਕਾ ਨਿਵਾਸੀ ਕਿਤਕ ਉਦਾਸੀ ਕੇ ਬ੍ਰਹਮਾਈ ਫਿਰਤ ਹੈ ਕਰਵਤ ਸਹਤ ਕਿਤੇ ਭੂਮ ਮੈਂ ਗੜਤ ਕਿਤੇ ਸੂਆ ਪੇ ਚੜਤ ਕਿਤੇ ਦੁਖ ਕੋ ਭਰਤ ਹੈ ਗੈਨ ਮੈਂ ਉਡਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਬਿਹੀਨ ਜਗ ਜਾ ਰਹੀ ਮਰਤ ਹੈ ਸੋਧ ਹਰ ਦੇਵਤਾ ਵਿਰੋਧ ਹਾਰ ਦਾਨੁ ਬਡ ਬੋਧ ਹਾਰ ਬੋਧਕ ਪ੍ਰਬੋਧ ਹਾਰ ਜਾਪਸੀ ਹਸ ਹਰ ਚੰਦਨ ਲਗਾਏ ਹਰ ਚੁਆਚਾਰ ਬੂਜ ਹਰ ਬਾਹਨ ਚੜ੍ਹਾਏ ਹਰ ਲਾਪਸੀ ਗਾ ਹਰ ਗੋਰਨ ਮਨਾਏ ਹਰ ਮੜੀ ਮਟ ਲੀਪ ਹਰ ਬੀਤਨ ਲਗਾਏ ਹਰ ਛਾਪਸੀ ਗਾਏ ਹਰ ਗੰਧਰਵ ਬਜਾਏ ਹਰ ਕਿੰਨਰ ਸਭ ਪਚ ਹਰ ਪੰਡਿਤ ਤਪ

ਵਿਦਿਆਂ ਕਾਬ ਰੂਪੰ ਕਹੂੰ ਚੇਸ਼ਟਾਚਾਰ ਚਿਤਰੰ ਸਰੂਪੰ ਕਹੂੰ ਪਰਮ ਪੁਰਾਨ ਕੋ ਭਾਰ ਪਾਵੇ ਕਹੂੰ ਬੈਠ ਕੁਰਾਨ ਕੀ ਗੀਤ ਗਾਵੈ ਕਹੂੰ ਸੁਧ ਸਿਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿਹੰ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਬੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਸ ਵਾਖਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤ੍ਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਜੰਤਰ ਰੀਤੰ ਕਹੂੰ ਸਸਤ੍ਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗਲਾ ਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਕੀਰਤਨ ਕਹੂੰ ਮਲੇਸ਼ ਵਾਖਿਆ ਕਹੂੰ ਬੇਦ ਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰੂ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾ ਹੋ ਕਹੂੰ ਬੀਰ ਵਿਦਿਆ ਭੂਤੰ ਪ੍ਰਭਾ ਹੋ ਕਹੂੰ ਛੈਲ ਛਾਲਾ ਧਰੇ ਛਤਰ ਧਾਰੀ ਕਹੂੰ ਰਾਜ ਸਾਜੰ

ਗਨ ਹੋਤ ਗਈ ਪਉ ਨਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਗ ਪੈ ਪਤ੍ਰ ਭਛ ਨਹੀਂ ਤਦਬ ਦੇਵ ਹੋ ਵਤ ਪ੍ਰਤਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਤ੍ਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗ ਆਦਿ ਗਰਮ ਕਹੂੰ ਅਗਨ

ਮਾ ਵਿੱਚ ਹੈ ਸਦਾ ਛਿੱਜ ਤੇ ਜਮਾਨੀਐ ਨਾ ਆਦ ਹੈ ਨਾ ਵਿਆਦ ਹੈ ਅਗਾਧ ਰੂਪ ਲੇਖੀਐ ਦੋਖ ਹੈ ਅਦਾਗ ਹੈ ਛੇ ਪ੍ਰਤਾਪ ਵੇਖੀਐ ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ ਨਾ ਯੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰਲਾਓ ਹੈ ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੋ ਸਰੂਪ ਹੈ ਅਭੰਗ ਹੈ ਅਨੰਗ ਹੈ ਅਗੰਜ ਸੇ ਵਿਭੂਤ ਹੈ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹਕਾਰ ਹੈ ਨ ਆਦ ਹੈ ਨ ਗਾਦ ਹੈ ਨ ਵਿਆਦ ਕੋ ਵਿਚਾਰ ਹੈ ਨ ਰੰਗ ਰਾਗ ਰੂਪ ਹੈ ਨ ਰੂਪ ਰੇਖ ਰਾਰ ਹੈ ਨ ਹਾਓ ਹੈ ਨ ਭਾਓ ਹੈ ਨ ਦਾਓ ਕੋ ਪ੍ਰਕਾਰ ਹੈ ਗਜਾਥਪੀ ਨ ਰਾਧਪੀ ਕਰੰਤ ਸੇਵ ਹੈ ਸਿਧਸਪਤੀ ਤਪਸਪਤੀ ਬਨਸਪਤੀ ਜਪਸ ਸਦਾ ਅਗਸਤ ਆਦ ਜੇ ਬਡੇ ਤਪਸ ਤਪੇ ਵਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਵੇਖੀਏ ਅਗਾਧ ਆਦ ਦੇਵ ਕੀ ਅਨਾਦ ਪਾਤ ਮਾਨੀਏ ਨ ਜਾਤ ਪਾਤ ਮੰਤਰ ਮਿੱਤਰ ਸਤਰੁ ਸਨੇਹ ਜਾਨੀਏ ਸਦੀਵ ਸਰਬ ਲੋਕ ਕੇ ਕ੍ਰਿਪਾਲ ਖਿਆਲ ਮੈ ਰਹੇ ਤੁਰੰਤ ਦਰੋਹ ਦੇਹ ਕੇ ਅਨੰਤ ਭਾਂਤ ਸੋਧ ਹੈ ਤਵਾ ਪ੍ਰਸਾਦ ਰੂ ਅਮਲ ਛੰਦ

ਪ੍ਰਭ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ, ਦੁਸ਼ਟ ਹਰਤਾ ਬਿਸਫਰਤਾ ਆਦਿ ਰੂਪ ਅਪਾਰ, ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ, ਭੂਮਕਾ ਚਲੇ ਥਲੇ ਮਹਿ ਜਪਤ ਜਾਪ ਅਮੰਡ, ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਏ ਸਭ ਚਾਰ, ਆਦਿ ਦੇਵ ਅਪਾਰ ਸ੍ਰੀਵਤ ਦੁਸ਼ਟ ਪੁਸ਼ਟ ਪ੍ਰਹਾਰ, ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ, ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ, ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ, ਵੇਦ ਭੇਵ ਨਾ ਪਾਵੇ।

ਸੇ ਦੁਖ ਦੁਖ ਪ੍ਰਭਛਣ ਸੇਵਕ ਰਛਣ ਸੰਤ ਪ੍ਰਤਛਣ ਸੁਧ ਸਰੇ ਸਾਰੰਗ ਸੰਨਾਹੇ ਦੁਸ਼ਟ ਪ੍ਰਦਾਹੇ ਅਰਦਲ ਗਾਹੇ ਦੁਖ ਹਰੇ ਗੰਜਨ ਗੁਮਾਨੇ ਅਤੁਲ ਰਵਾਨੇ ਸੰਤ ਜਮਾਨੇ ਆਦ ਅੰਤੀ ਜੈ ਜੈ ਹੋ ਸੀ ਮੈਂ ਖਾਸ ਮਰਦਨ ਸਾਧ ਪ੍ਰਦਰਸ਼ਨ ਦੁਸ਼ਟ ਹੰਤੀ ਕਾਰਣ ਕਰੀਲੀ ਗਰਭ ਕਹੀਲੀ ਜੋਤ ਜਤੀਲੀ ਧੁੰਦ ਮਤੇ ਅਸ਼ਟਾਇਤ ਚਮਕਣ ਸ਼ਸਤ੍ਰ ਝਮਕਣ ਦਾਮਿਨ ਦਮਕਣ ਆਦ ਬ੍ਰਿਤੀ ਡੁਕ ਡੁਕੀ ਦਮੰਕੇ ਬਾਗ ਬੰਕੇ ਹੁਜਾ ਫਰੰਕੇ ਸੁਧ ਗਤੀ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦ ਜੁਗਾਦ ਅਨਾਦ ਮਤੀ ਚਛਰਾ ਸੁਰ ਮਾਰਨ ਨਰਕ ਨਿਵਾਰਨ ਪਤਿਤ ਉਧਾਰਨ ਏਕ ਵਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕੱਟੇ ਚੰਦਰਾਨੰ ਚਾਰੈ ਨਰਕ ਨਿਵਾਰੇ ਪਤਿਤ ਉਧਾਰੇ ਮੁੰਡ ਮਥੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਧੂਮ੍ਰ ਵਿਧੁੰਸਨ ਆਦ ਕਥੇ ਰਕਤਾ ਸੁਰ ਮਰਦਨ ਚੰਡ ਚਕਰ ਦੰਦਾਨ ਵਰਦਨ ਬਿਡਾਲ ਬੰਦੇ ਸਰਦਾਰ ਵਿਵਰਖਣ ਦੁਰਜਨ ਥਰਖੰਡ ਤੁਲ

ਤੁਮ ਕਹੋ ਦੇਵ ਸਰਮੰ ਵਿਚਾਰ ਜਿਮ ਕਿਉ ਆਪ ਕਰਤੇ ਪਸਾਰ ਜਦ ਬਹੂ ਤਨ ਭੈ ਅਨੰਤ ਤਉ ਕਹੋ ਜਥਾਮਤ ਤ੍ਰੈਣ ਤੰਤ ਕਰਤਾ ਕਰੀ ਮਕਾਦਰ ਕਿਰਪਾਲ ਅਦਵੈ ਅਭੂਤਨ ਭੈ ਦਯਾਲ ਦਾਤਾ ਤੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਿਤ ਕਈ ਉਚ ਨੀਚ ਕੀ ਨੋ ਬਨਾਉ ਸਭ ਵਾਰ ਵਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾ ਅਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਜਦਾ ਕਰਾ

ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਸਤਨਾਮ ਸ਼੍ਰੀ ਵਾ

ਜੀਓ ਮਹਾਰਾਜ ਜਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼

ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਿੱਲੀ ਤੋਂ ਸਤਿਗੁਰੂ ਮਹਾਰਾਜ ਜੀ ਆਗਰੇ ਦੇ ਵੱਲ ਜਾ ਰਹੇ ਹਨ। ਸਤਿਗੁਰੂ ਮਹਾਰਾਜ ਜੀ ਨੇ ਰਸਤੇ ਦੇ ਵਿੱਚ ਮਥੁਰਾ ਜੋ ਇਲਾਕਾ ਹੈ, ਇਹ ਬਹੁਤ ਵੱਡਾ ਜਿਹੜਾ ਸ਼ਹਿਰ ਹੈ, ਉੱਥੇ ਸਤਿਗੁਰੂ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ ਅਤੇ ਇਹ ਸਾਧ ਸੰਗਤ ਜੀ ਕ੍ਰਿਸ਼ਨ ਭਗਵਾਨ ਜੀ ਦੀ ਇਹ ਕਰਮ ਅਸਥਲੀ ਹੈ, ਕਰਮ ਭੂਮੀ ਹੈ। ਬਾਲ ਅਵਸਥਾ ਵੀ ਉਹਨਾਂ ਦੀ ਇੱਥੇ ਬਤੀਤ ਹੋਈ ਹੈ। ਸੋ ਸਤਿਗੁਰੂ ਮਹਾਰਾਜ ਜੀ ਜਦੋਂ ਇਸ ਅਸਥਾਨ 'ਤੇ ਆਏ ਹਨ ਅਤੇ ਇੱਥੇ ਬਹੁਤ ਸਾਰੇ ਇਤਿਹਾਸਿਕ ਅਸਥਾਨ, ਜਿਸ ਤਰ੍ਹਾਂ ਕਵੀ ਰਾਜ ਜੀ ਨੇ ਵੀ ਸਾਧ ਸੰਗਤ ਜੀ ਬਹੁਤ ਸੰਕਸ਼ਿਪਤ ਦੇ ਵਿੱਚ

ਤੈਂ ਤਸਾਨਾ ਇਹਨਾਂ ਦਾ ਜਿੱਥੇ ਸੰਸਕਾਰ ਸੰਘਾਰ ਕਰਨਾ ਕੀਤਾ ਉਹ ਅਸਥਾਨਾਂ ਤੇ ਗਏ ਜਿੱਥੇ ਉਹ ਇੱਕ ਕੁੰਡ ਜਿਹੜਾ ਜਿੱਥੇ ਸਾਧ ਸੰਗਤ ਜੀ ਕਾਲੀ ਨਾਗ ਜਿਹੜਾ ਹੈ ਜੋ ਮਹਾਰਾਜ ਨੇ ਵੀ ਬਚਨ ਕਰਨਾ ਕੀਤਾ ਤੇ ਕ੍ਰਿਸ਼ਨ ਭਗਵਾਨ ਜੀ ਨੇ ਦੇਖੋ ਜਿਹੜਾ ਸ਼ਰਨ ਦੇ ਵਿੱਚ ਨਹੀਂ ਆਇਆ ਤੇ ਉਹ ਕੰਸ ਜਿਹੜਾ ਹੈ ਕੇਸੀ ਨੂੰ ਪਕੜ ਉਹਦੇ ਕੇਸ ਪਕੜ ਕਰਕੇ ਕੰਸ ਦਾ ਸੰਘਾਰ ਕਰਨਾ ਕੀਤਾ ਲੇਕਿਨ ਕਾਲੀ ਨਾਗ ਸ਼ਰਨ ਵਿੱਚ ਆਇਆ ਤੇ ਉਹਦਾ ਉਧਾਰ ਕਰ ਦਿੱਤਾ ਉਹਨੂੰ ਬਖਸ਼ ਲਿਆ ਉਹ ਅਸਥਾਨ ਤੇ ਵੀ ਗਏ ਹਨ ਤੇ ਜਿਸ ਤੇ ਸਾਧ ਸੰਗਤ ਜੀ ਕੁਬਲੀਆ ਪੀੜਾ ਜਿਹੜੇ ਕੁਬਲੀਆ ਗਿਰ ਨਾਮਕ ਬਹੁਤ ਵੱਡਾ ਇੱਕ ਜਿਹੜਾ ਹਾਥੀ ਹੈ ਉਹਦਾ ਜਿੱਥੇ ਸੰਘਾਰ ਕਰਨਾ ਕੀਤਾ ਚੰਡੂਰ ਮੁਸ਼ਟ ਜਿਹੜੇ ਹਨ ਇਹ ਬਹੁਤ ਵੱਡੇ ਪਹਿਲਵਾਨ ਜਿੱਥੇ ਉਹਨਾਂ ਦਾ ਵੱਧ ਕਰਨਾ ਕੀਤਾ ਕੰਸ ਦਾ ਜਿੱਥੇ ਸੰਘਾਰ ਕਰਨਾ ਕੀਤਾ ਉਹ ਸਾਰੇ ਅਸਥਾਨਾਂ ਤੇ ਗੁਰੂ ਮਹਾਰਾਜ ਜੀ ਗਏ ਫਿਰ ਬਾਤ ਦੇ ਵਿੱਚ ਸਾਧ ਸੰਗਤ ਜੀ ਤੇ ਯਮੁਨਾ ਜੋ ਹੈ ਯਮੁਨਾ ਦੇ ਕੰਢੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ ਹੁਣ ਸਤਿਗੁਰੂ ਮਹਾਰਾਜ ਔਰ ਸਾਧ ਸੰਗਤ ਜੀ ਇੱਥੇ ਕੀ ਕੌਂਤਕ ਕਰਦੇ ਹਨ ਆਓ ਸਾਧ ਸੰਗਤ ਜੀ ਉਹ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ

0: ਜੀ ਇਹ ਅਸਥਾਨ ਜਿਹੜੇ ਹਨ ਇਤਿਹਾਸਿਕ ਅਸਥਾਨ ਪਾਵਨ ਅਸਥਾਨ ਜਿੱਥੇ ਵਕਤੀ ਅਵਤਾਰ ਜਿਹੜੇ ਹਨ ਕ੍ਰਿਸ਼ਨ ਭਗਵਾਨ ਜੀ ਤ੍ਰੇਤਾ ਯੁੱਗ ਦੇ ਦੁਆਪੁਰ ਯੁੱਗ ਦੇ ਜੋ ਅਵਤਾਰੀ ਹੋਏ ਹਨ ਜਿਨ੍ਹਾਂ ਨੇ ਬਹੁਤ ਵੱਡਾ ਪਿਆਰਿਓ ਇੱਥੇ ਅਖਾੜਾ ਕਰਨਾ ਕੀਤਾ ਬੇਅੰਤ ਚੋਜ ਕਰਨੇ ਕੀਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਅਸਥਾਨਾਂ ਦਾ ਦੌਰਾ ਕੀਤਾ ਦਰਸ਼ਨ ਕਰਨੇ ਕੀਤੇ ਹਨ ਉਹ ਤੋਂ ਬਾਅਦ ਸੂਰਜ ਤਨੁਜਾ ਸੂਰਜ ਦੀ ਲੜਕੀ ਜਿਹੜੀ ਹੈ ਭਾਵ ਕਿ ਕੌਣ ਆ ਉਹ ਯਮੁਨਾ ਯਮ ਲੜਕਾ ਅਤੇ ਯਮੁਨਾ ਉਹਦੀ ਲੜਕੀ ਹੈ ਇਹ ਪੁਰਾਣਾਂ ਦੇ ਵਿੱਚ ਇਹ ਬਚਨ ਆਉਂਦਾ ਇਹ ਨਦੀ ਜੋ ਹੈ ਯਮੁਨਾ ਨਦੀ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਸਾਰਾ ਸੈਰ ਸਪਾਟਾ ਕਰਕੇ ਤਕਾਲਾਂ ਦਾ ਜਦੋਂ ਸਮਾਂ ਹੋਇਆ ਮਹਾਰਾਜ ਜੀ ਇਸ ਪਾਸੇ ਆਏ ਹਨ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਫਿਰ ਯਮੁਨਾ ਦੇ ਕੰਢੇ ਪਾਤਸ਼ਾਹ ਜੀ ਨੇ ਡੇਰਾ ਕਰਨਾ ਕੀਤਾ ਕਿਉਂਕਿ ਜਿੱਥੇ ਵੀ ਸਤਿਗੁਰੂ ਮਹਾਰਾਜ ਜੀ ਜਾਇਆ ਕਰਦੇ ਨਾ ਪਿਆਰਿਓ ਜਿੱਥੇ ਖੁੱਲੇ ਦਰਿਆ ਹੁੰਦੇ ਵਹਿਣ ਹੁੰਦੇ ਪਾਣੀ ਦਾ ਜਿੱਥੇ ਵਧੀਆ ਪ੍ਰਬੰਧ ਹੁੰਦਾ ਉੱਥੇ ਹੀ ਸਤਿਗੁਰੂ ਮਹਾਰਾਜ ਜੀ ਡੇਰਾ ਕਰਿਆ ਕਰਦੇ ਹਨ ਜਦੋਂ ਸਾਧ ਸੰਗਤ ਜੀ ਸਾਰੀ ਸੰਗਤ ਸਾਰੇ ਲੋਕ ਜਿਹੜੇ ਹਨ ਉਹ ਟਿਕ ਗਏ ਪਲਵੰਗਨ ਦਾ ਮਤਲਬ ਕਿ ਬਾਂਦਰ ਜਿਹੜੇ ਹਨ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਵੀ ਆਪ ਜੀ ਜਾਓ ਸਾਧ ਸੰਗਤ ਜੀ ਇਹ ਜਿਹੜੇ ਇਲਾਕੇ ਜਿਹੜੇ ਹਨ ਕਿ ਮਥੁਰਾ ਹੋ ਗਿਆ ਵਰਿੰਦਾਵਨ ਹੋ ਗਿਆ ਕਾਸ਼ੀ ਹੋ ਗਿਆ ਖਾਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਚਲੋ ਉਹਨਾਂ ਦੀ ਆਪਣੀ ਮਨੌਤ ਹੈ ਮਨਤਾ ਹੈ ਉਹ ਬਾਂਦਰਾਂ ਨੂੰ ਹਨੂੰਮਾਨ ਦੀ ਸੈਨਾ ਕਰਕੇ ਮੰਨਦੇ ਹਨ ਪੂਜਦੇ ਹਨ ਉਹਨੂੰ ਕੋਈ ਮਾਰਿਆ ਨਹੀਂ ਕਰਦਾ ਇਸ ਕਰਕੇ ਪਿਆਰਿਓ ਇੱਥੇ ਇਹ ਜਾਨਵਰਾਂ ਦੀ ਆਬਾਦੀ ਬਹੁਤ ਜ਼ਿਆਦਾ ਵੱਧ ਗਈ ਹੈ ਬਹੁਤ ਇਹ ਬਾਂਦਰ ਬਹੁਤ ਗਿਣਤੀ ਦੇ ਵਿੱਚ ਹੁੰਦੇ ਹਨ ਅਤੇ ਇਹ ਬਹੁਤ ਜ਼ਿਆਦਾ ਆਮ ਲੋਕਾਂ ਦਾ ਵੀ ਨੁਕਸਾਨ ਕਰਦੇ ਅੱਜ ਵੀ ਕਦੇ ਉਹਨਾਂ ਇਲਾਕਿਆਂ ਦੇ ਵਿੱਚ ਜਾਓ ਤਾਂ ਪਤਾ ਲੱਗਦਾ ਕਿ ਬਾਂਦਰ ਜਿਹੜੇ ਹਨ ਬੜਾ ਨੁਕਸਾਨ ਕਰ ਜਾਂਦੇ ਹਨ ਕਈ ਵਾਰੀ ਕੋਈ ਬੰਦਾ ਕੁਛ ਲੈ ਕੇ ਜਾਵੇ ਝਪੱਟਾ ਮਾਰ ਲੈਂਦੇ ਬੱਚਿਆਂ ਦੇ ਹੱਥਾਂ ਦੇ ਵਿੱਚੋਂ ਕੁਛ ਛੀਣ ਲੈਂਦੇ ਹਨ ਬਜ਼ੁਰਗਾਂ ਦੇ ਉੱਤੇ ਇਹ ਕਰ ਦਿੰਦੇ ਹਨ ਕਹਿਣ ਦਾ ਮਤਲਬ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਬਾਂਦਰ ਅੱਜ ਵੀ ਅਤੇ ਉਸ ਜ਼ਮਾਨੇ ਦੇ ਵਿੱਚ ਵੀ ਰਿਹਾ ਕਰਦੇ ਜਦੋਂ ਡੇਰਾ ਕਰਨਾ ਕੀਤਾ ਬਾਂਦਰਾਂ ਨੇ ਵੇਖਿਆ ਕਿ ਜੀ ਇੱਥੇ ਲੋਕ ਆਏ ਹਨ ਵਧੀਆ ਇੱਥੇ ਪ੍ਰਸ਼ਾਦਾ ਪਾਣੀ ਮਿਲੇਗਾ ਅਤੇ ਉਹ ਸਾਰੇ ਬਾਂਦਰ ਜਿਹੜੇ ਹਨ ਜਿੱਥੇ ਪਾਤਸ਼ਾਹ ਜੀ ਨੇ ਡੇਰਾ ਕਰਨਾ ਕੀਤਾ ਉਸ ਪਾਸੇ ਆ ਗਏ ਹੁਣ ਬਾਂਦਰ ਬੜਾ ਪਿਆਰਿਓ ਨਟਖਟ ਹੁੰਦਾ ਹੈ ਬੜਾ ਚੰਚਲ ਹੁੰਦਾ ਤੇ ਕੋਈ ਦਰਖਤਾਂ ਦੇ ਉੱਤੇ ਛਾਲਾਂ ਮਾਰਦੇ ਕੋਈ ਹੇਠਾਂ ਆਉਂਦੇ ਹਨ
1: ਲਾਂਗੁਲ ਬੰਕ ਉਤੰਗ ਹੈ ਜਾਲਾ
0: ਤੇ ਲਾਂਗੁਲ ਬੰਕ ਇਹ ਆਪਣੀਆਂ ਪੂਛਾਂ ਜਿਹੜੀਆਂ ਤਾਂ ਚੱਕ ਚੱਕ ਕਰਕੇ ਦੌੜਾਂ ਲਾਉਂਦੇ ਹਨ ਛਾਲਾਂ ਮਾਰਦੇ ਹਨ
1: ਏਕ ਸਿੰਘ ਕੀ ਸਿਪਰ ਧਰੀ ਹੈ ਇੱਕ ਸਿੰਘ ਕੀ ਸਿਪਰ ਧਰੀ ਹੈ
0: ਉੱਥੇ ਸਾਧ ਸੰਗਤ ਜੀ ਕੀ ਹੋਇਆ ਇੱਕ ਗੁਰੂ ਕਾ ਸਿੱਖ ਜਿਹੜਾ ਨਾ ਪਹਿਰੇਦਾਰ ਜਿਹੜਾ ਤੇ ਉਹਦਾ ਢਾਲਾ ਜਿਹੜਾ ਉਹਦੀ ਢਾਲ ਜਿਹੜੀ ਹੈ ਉਹ ਥੱਲੇ ਰਹਿ ਗਈ
1: ਬਾਂਦਰ ਪਹੁੰਚ ਸੋ ਗ੍ਰਹਿਣ ਕਰੀ ਹੈ
0: ਉੱਥੇ ਬਾਂਦਰ ਜਿਹੜਾ ਆਇਆ ਤੇ ਬਾਂਦਰ ਨੇ ਵੇਖਿਆ ਉਹ ਢਾਲ ਨੂੰ ਵੇਖ ਕਰਕੇ ਉਹ ਛਾਲ ਮਾਰ ਕਰਕੇ ਆਇਆ ਤੇ ਉਹਦੀ ਢਾਲ ਜਿਹੜੀ ਨਾ ਉਹ ਲੈ ਕਰਕੇ ਅੱਗੇ ਉੱਤੇ ਜਿਹੜਾ ਨਾ ਦਰਖਤ ਜਿਹੜਾ ਉਹਦੇ ਉੱਤੇ ਚੜ ਗਿਆ
1: ਛੱਡਿਓ ਤਰੋਵਰ ਤਹਾਏ
0: ਜਦੋਂ ਭੱਜ ਕਰਕੇ ਪਿਆਰਿਓ ਉਹ ਦਰਖਤ ਦੇ ਉੱਤੇ ਬਾਂਦਰ ਚੜ ਗਿਆ
1: ਸਿੰਘ ਤਬਲਾਈ ਰਿਸਾ
0: ਤੇ ਉਸ ਵੇਲੇ ਸਿੰਘ ਬਹੁਤ ਗੁੱਸੇ ਦੇ ਵਿੱਚ ਆ ਗਿਆ ਉਹਨੇ ਕਿਹਾ ਕਿ ਭਾਈ ਇਹਨੇ ਤਾਂ ਮੇਰੀ ਢਾਲ ਕਿਉਂਕਿ ਢਾਲ ਬਹੁਤ ਬੇਸ਼ਕੀਮਤੀ ਹੈ ਇਹ ਲੈ ਕੇ ਚੱਲ ਜਾਵੇਗਾ ਇਸ ਕਰਕੇ ਉਹਨੇ ਤੁਰੰਤ ਪਿਆਰਿਓ ਆਪਣੀ ਬੰਦੂਕ ਨੂੰ ਕਸਨਾ ਕੀਤਾ ਬੰਦੂਕ ਦੇ ਨਾਲ ਗੋਲੀ

0: ਤੇ ਜਦੋਂ ਨਿਸ਼ਾਨਾ ਤੱਕ ਰਿਹਾ ਸ਼ਿਸ਼ਤ ਉਹਨੇ ਬਣਾਉਣੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਵੇਖ ਲਿਆ। ਪਾਤਸ਼ਾਹ ਜੀ ਵੇਖ ਕਰਕੇ ਮਹਾਰਾਜ ਜੀ ਨੇ ਸਿੰਘ ਨੂੰ ਆਵਾਜ਼ ਲਾ ਕਰਕੇ ਰੋਕਿਆ ਕਿ ਸਿੰਘਾ ਆਹ ਕੀ ਕਰਦਾ ਪਿਆ। ਸਿੰਘ ਕਹਿਣ ਲੱਗਾ, ਸਤਿਗੁਰੂ ਮਹਾਰਾਜ, ਇਹ ਬਾਂਦਰ ਨੇ ਦੇਖੋ ਬੇਸ਼ਕੀਮਤੀ ਮੇਰੀ ਢਾਲ ਜਿਹੜੀ ਹੈ ਉਹ ਲੈ ਕਰਕੇ ਚੱਲ ਗਿਆ ਤੇ ਇਹਨੂੰ ਮੈਂ ਮਾਰਨ ਲੱਗਾ ਹਾਂ, ਇਹ ਮਰ ਜਾਵੇਗਾ, ਢਾਲ ਇਹ ਥੱਲੇ ਆ ਜਾਵੇਗੀ, ਗਿਰ ਜਾਵੇਗੀ, ਮੈਂ ਲੈ ਲਵਾਂਗਾ। ਮਹਾਰਾਜ ਨੇ ਕਿਹਾ, ਨਾ ਭਾਈ ਨਾ, ਇਹ ਬਾਂਦਰ ਨੂੰ ਤੂੰ ਨਾ ਮਾਰਨਾ ਕਰ। ਹੁਣ ਪਿਆਰਿਓ ਉਹਨੇ ਢਾਲਾ ਲੈ ਲਿਆ, ਲੈ ਕਰਕੇ ਬਾਂਦਰ ਜਿਹੜਾ ਉਹ ਤਾਂ ਹੁੰਦਾ ਹੀ ਬੜਾ ਚੰਚਲ ਹੁੰਦਾ, ਚੰਚਲ ਸੁਭਾਅ ਹੁੰਦਾ, ਲੈ ਕਰਕੇ ਸਿੰਘ ਪਿਆਰਿਓ ਦੇ ਮਗੜ ਦੌੜ ਰਹੇ ਹਨ। ਆਪ ਇੱਕ ਦਰਖਤ ਦੇ ਉੱਤੇ ਚੜ ਗਿਆ, ਜਦੋਂ ਉਹਦੇ ਥੱਲੇ ਜਾਂਦੇ ਜਾਂ ਦਰਖਤ ਦੇ ਉੱਤੇ ਚੜਦੇ ਉਹ ਢਾਲ ਲੈ ਕਰਕੇ ਸਾਧ ਸੰਗਤ ਜੀ ਛਾਲ ਮਾਰ ਕਰਕੇ ਦੂਜੇ ਦਰਖਤ ਤੇ ਚੜ ਜਾਂਦਾ। ਜਦੋਂ ਉੱਥੋਂ ਤੱਕ ਜਾਂਦੇ ਤੀਜੇ ਦੇ ਭਾਵ ਕੇ ਉਹਨੇ ਬਹੁਤ ਜ਼ਿਆਦਾ ਚਖਮਾ ਦਿੱਤਾ, ਉਹ ਢਾਲ ਲੈ ਕਰਕੇ ਉਹ ਭੱਜਦਾ ਗਿਆ, ਦੌੜਦਾ ਗਿਆ।
1: ਢਾਲ ਕੂਦਤ ਬਲ
0: ਤੇ ਇਹ ਦੇਖੋ ਉਹ ਢਾਲ ਉਹਨੂੰ ਸਾਂਭੀ ਵੀ ਨਹੀਂ ਜਾ ਰਹੀ ਹੈ, ਬਹੁਤ ਬਲਸ਼ਾਲੀ ਹੈ ਢਾਲ, ਉਹ ਢਾਲ ਜਿਹੜੀ ਹੈ ਇੰਨੀ ਭਾਰੀ ਹੈ ਫਿਰ ਵੀ ਪਿਆਰਿਓ ਉਹਨੂੰ ਲੈ ਕਰਕੇ ਮਸਾਂ ਮਸਾਂ ਛਾਲੀਆਂ ਮਾਰਦਾ ਦੌੜ ਜਾਂਦਾ, ਲੇਕਿਨ ਢਾਲ ਨੂੰ ਨਹੀਂ ਛੱਡ ਰਿਹਾ।
1: ਸ੍ਰੀ ਪ੍ਰਭ ਬਹੁ ਬਿਕਸਾ
0: ਤੇ ਉਹ ਜਦੋਂ ਸਾਧ ਸੰਗਤ ਜੀ ਢਾਲ ਲੈ ਕਰਕੇ ਕੁਲਾਚੇ ਮਾਰਦਾ ਛਾਲਾਂ ਮਾਰਦਾ ਨਾ ਤੇ ਸਤਿਗੁਰੂ ਮਹਾਰਾਜ ਉਹਦੀਆਂ ਟਪੂਸੀਆਂ ਵੇਖ ਕਰਕੇ ਉਹਦੇ ਇਹ ਕੌਂਤਕ ਵੇਖ ਕਰਕੇ ਪਾਤਸ਼ਾਹ ਜੀ ਖਿੜ ਖਿੜਾ ਕੇ ਹੱਸਣ ਲੱਗੇ, ਕਿਉਂਕਿ ਉਹ ਤਮਾਸ਼ਾ ਹੀ ਇਹੋ ਜਿਹਾ ਕਰ ਰਿਹਾ ਸੀ। ਢਾਲ ਜਿਹੜੀ ਹੈ ਬੜੀ ਵਜਨਦਾਰ ਹੈ, ਸਾਂਭੀ ਨਹੀਂ ਜਾਂਦੀ ਹੈ, ਫਿਰ ਵੀ ਪਿਆਰੇ ਉਹਨੂੰ ਲੈ ਕਰਕੇ ਛਾਲਾਂ ਦੇ ਉੱਤੇ ਛਾਲਾਂ, ਛਾਲਾਂ ਦੇ ਉੱਤੇ ਛਾਲਾਂ ਮਾਰੀ ਜਾ ਰਿਹਾ।
1: ਪਿੱਛੇ ਅਪਰ ਸਿਧਾਵਾ
0: ਹੁਣ ਸਿੰਘ ਜਿਹੜੇ ਔਰ ਵੀ ਕਈ ਸਿੰਘ ਲੱਗ ਗਏ, ਦੋ ਚਾਰ ਸਿੰਘ ਕਦੇ ਇੱਥੇ ਇਸ ਪਾਸੇ ਜਾਂਦੇ ਹਨ, ਉਹ ਛਾਲ ਮਾਰ ਕੇ ਦੂਜੇ ਦਰਖਤ ਤੇ ਚੱਲ ਜਾਂਦਾ, ਦੋ ਚਾਰ ਸਿੰਘ ਉਸ ਪਾਸੇ ਚੱਲ ਜਾਂਦੇ, ਫਿਰ ਪਿਆਰੇ ਉਹ ਛਾਲ ਮਾਰ ਕਰਕੇ ਦੂਜੇ ਦਰਖਤ ਤੇ ਜਾ ਰਿਹਾ।
1: ਸਤਿਗੁਰ ਪਕਵਾਨ
0: ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਸਿੰਘਾ ਇਸ ਤਰ੍ਹਾਂ ਉਹਨੇ ਭਾਈ ਤੇਰੀ ਢਾਲ ਨਹੀਂ ਦੇਣੀ ਹੈ, ਤੂੰ ਜਿੰਨਾ ਮਰਜ਼ੀ ਤੂੰ ਯਤਨ ਕਰਨਾ ਕਰ, ਉਹ ਬੜਾ ਚੰਚਲ ਹੈ ਤੇ ਉਹਨੇ ਢਾਲ ਲੈ ਕਰਕੇ ਭੱਜ ਜਾਣਾ, ਤੇਰੇ ਹੱਥ ਦੇ ਵਿੱਚ ਢਾਲ ਨਹੀਂ ਆਵੇਗੀ। ਹੁਣ ਇਹਦਾ ਇੱਕ ਤਰੀਕਾ ਹੈ, ਮਹਾਰਾਜ ਨੇ ਕਿਹਾ ਕਿ ਜਾਓ ਭਾਈ ਜਿਹੜੇ ਆਪਣੇ ਪਕਵਾਨ ਜਿਹੜੇ ਤਿਆਰ ਕੀਤੇ ਨਾ ਉਹ ਪੱਕੇ ਪਕਵਾਨ ਲੈ ਕਰਕੇ ਆਓ, ਉਹ ਉਹਨੂੰ ਦੇਵਾਂਗੇ ਤਾਂ ਜਾ ਕਰਕੇ ਉਹਨੇ ਢਾਲ ਦੇਣੀ ਹੈ। ਕਿਉਂਕਿ ਸਾਧ ਸੰਗਤ ਜੀ ਦੇਖੋ ਮੈਂ ਬੇਨਤੀ ਕਰਾਂ ਕਿ ਮਨੁੱਖ ਤੋਂ ਬਾਅਦ ਸਿਆਣੇ ਕਹਿੰਦੇ ਜਾਂ ਜਿਨ੍ਹਾਂ ਨੇ ਰਿਸਰਚ ਕਰਨਾ ਕੀਤਾ ਦੱਸਦੇ ਕਿ ਮਨੁੱਖ ਤੋਂ ਬਾਅਦ ਪਿਆਰੇ ਉਹ ਬਾਂਦਰ ਜਿਹੜਾ ਨਾ ਇਹ ਪ੍ਰਾਣੀ ਬੜਾ ਹੁਸ਼ਿਆਰ ਸਮਝਦਾਰ ਹੁੰਦਾ, ਅਕਲ ਵਾਲਾ ਹੁੰਦਾ, ਇਹਨੂੰ ਪਤਾ ਹੁੰਦਾ ਕੀ ਕਰਨਾ ਚਾਹੀਦਾ। ਅੱਜ ਵੀ ਪਿਆਰਿਓ ਕਈ ਥਾਵਾਂ ਦੇ ਵਿੱਚ ਦੇਖੋ ਇਹ ਬਾਂਦਰ ਜਿਹੜੇ ਹਨ ਕੀ ਕਰਦੇ ਹਨ, ਜਿੱਥੇ ਬਹੁਤਾਤ ਦੇ ਵਿੱਚ ਰਹਿੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਕਿ ਆਹ ਵਸਤੂ ਹੈ, ਉਹ ਵਸਤੂ ਉਹਨਾਂ ਦੇ ਕੰਮ ਦੇ, ਚਲੋ ਕੋਈ ਖਾਣ ਦੀ ਵਸਤੂ ਉਹ ਚੱਕ ਲਵੇ ਚੁਰਾ ਲਵੇ, ਆਪਾਂ ਕਹਿ ਸਕਦੇ ਹਾਂ ਕਿ ਚਲੋ ਜੀ ਉਹਨੂੰ ਭੁੱਖ ਲੱਗੀ ਹੋਵੇਗੀ, ਲੇਕਿਨ ਪਿਆਰਿਓ ਉਹਨੂੰ ਪਤਾ ਹੁੰਦਾ ਖਾਣ ਦੀ ਵਸਤੂ ਨਹੀਂ ਹੈ, ਕੋਈ ਵੀ ਵਸਤੂ ਲੈ ਲੈਂਦਾ ਉਹਨੂੰ ਪਤਾ ਹੁੰਦਾ ਇਹਦੇ ਪਿੱਛੇ ਇਹਦਾ ਮਾਲਕ ਆਵੇਗਾ। ਉਹ ਮਾਲਕ ਜਦੋਂ ਉਹਦੇ ਮਗਰ ਜਾਂਦੇ ਉਹਨੂੰ ਲੈਣ ਦੇ ਲਈ, ਫਿਰ ਸਿਆਣੇ ਕਹਿ ਦਿੰਦੇ ਕਿ ਨਹੀਂ ਭਾਈ ਉਹਨੇ ਇੰਜ ਨਹੀਂ ਦੇਣਾ, ਉਹਦੇ ਲਈ ਖਾਣ ਦੇ ਲਈ ਕੁਛ ਲੈ ਕਰਕੇ ਆਓ ਤਾਂ ਜਾ ਕਰਕੇ ਉਹਨੇ ਦੇਣਾ ਹੈ। ਇਸ ਤਰ੍ਹਾਂ ਪਿਆਰਿਓ ਇਹ ਕਰਦੇ ਹਨ। ਅਸੀਂ ਕਈ ਵਾਰੀ ਸ਼ਾਇਦ ਤੁਸਾਂ ਨੇ ਵੀ ਵੇਖਿਆ ਹੋਵੇਗਾ, ਕਈ ਵਾਰੀ ਨਾ ਜਿਹੜੇ ਸੈਲਾਨੀ ਹੁੰਦੇ ਜਿਹੜੇ ਲੋਕ ਹੁੰਦੇ ਹਨ ਕੋਈ ਸਮਾਨ ਰੱਖ ਦਿੱਤਾ, ਬਾਂਦਰ ਕੀ ਕਰਦਾ ਲੈ ਕਰਕੇ ਚੱਲ ਜਾਂਦਾ, ਤੇ ਉਤੋਂ ਜੇ ਲੈਣਾ ਹੋਵੇ ਨਾਲ ਉਹ ਲੈ ਕਰਕੇ ਜ਼ਿਆਦਾ ਦੂਰ ਵੀ ਨਹੀਂ ਜਾਂਦਾ, ਉੱਥੇ ਹੀ ਪਿਆਰੇ ਉਹ ਖੜ ਜਾਂਦਾ ਬਹਿ ਜਾਂਦਾ। ਫਿਰ ਲੋਕ ਕੀ ਕਰਦੇ ਕਿ ਭਾਈ ਉਹਦੇ ਲਈ ਖਾਣ ਦੇ ਲਈ ਕੋਈ ਚੀਜ਼ੀਆਂ ਲੈ ਕੇ ਆਉਂਦੇ, ਕੋਈ ਫਰੂਟ ਆਦਿਕ ਉਹ ਲਿਆ ਕਰਕੇ ਪਿਆਰੇ ਉਹਨੂੰ ਦਿਖਾਉਂਦੇ ਹਨ, ਫਿਰ ਉਹ ਥੱਲੇ ਆਉਂਦਾ, ਥੱਲੇ ਆ ਕਰਕੇ ਇੱਕ ਹੱਥ ਦੇ ਵਿੱਚ ਪਿਆਰੇ ਉਹਨੂੰ ਖਾਣ ਦੀ ਵਸਤੂ ਦਿਓ, ਫਿਰ ਦੂਜੇ ਹੱਥ ਦੇ ਨਾਲ ਪਿਆਰੇ ਉਹ ਵਸਤੂ ਜਿਹੜੀ ਉਹ ਥੱਲੇ ਰੱਖੇਗਾ। ਜੇ ਤੁਸੀਂ ਉਹਨੂੰ ਬੁਲਾ ਕਰਕੇ ਨਾ ਦਿੱਤਾ ਤੇ ਜਦੋਂ ਤੱਕ ਤੁਸੀਂ ਉਹਨੂੰ ਖਾਣ ਦੀ ਵਸਤੂ ਪਦਾਰਥ ਨਾ ਦਿਓ ਉਦੋਂ ਤੱਕ ਪਿਆਰਿਓ ਤੁਹਾਡੀ ਚੁੱਕੀ ਹੋਈ ਚੀਜ਼ ਜਿਹੜੀ ਆ ਉਹਨੇ ਥੱਲੇ ਨਹੀਂ ਰੱਖਣੀ ਹੈ। ਇਹ ਬੜੇ ਸਮਝਦਾਰ ਹੁਸ਼ਿਆਰ ਹੁੰਦੇ ਹਨ। ਇਸ ਤਰ੍ਹਾਂ ਢਾਲਾ ਲੈ ਕਰਕੇ ਚੱਲ ਗਿਆ ਸਿੰਘ ਪਿਆਰਿਓ, ਅੱਠ ਦਸ ਸਿੰਘ ਦੌੜਨ ਲੱਗੇ, ਕਦੇ ਇਸ ਪਾਸੇ ਉਸ ਪਾਸੇ, ਸਤਿਗੁਰੂ ਮਹਾਰਾਜ ਖਿੜ ਖਿੜਾ ਕੇ ਹੱਸਣ ਲੱਗੇ। ਸਾਰੇ ਸਿੰਘ ਪਿਆਰਿਓ ਅੱਟ ਹਾਸ ਕਰਨ ਲੱਗੇ ਹਨ। ਇੱਕ ਮੇਲਾ ਜਾ ਲੱਗ ਗਿਆ, ਚੋਦ ਜਾ ਹੋ ਗਿਆ। ਫਿਰ ਸਿੰਘ ਬੜੇ ਥੱਕ ਗਏ। ਮਹਾਰਾਜ ਨੇ ਕਿਹਾ, ਇੰਜ ਨਹੀਂ ਭਾਈ, ਇਹ ਤੋਂ ਢਾਲਾ ਕਢਾਉਣਾ ਨਾ, ਆਪਾਂ ਇੰਜ ਕਰਨਾ ਕਰੀਏ। ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜੇ ਪੱਕੇ ਪਕਵਾਨ ਉਹ ਲੈ ਕਰਕੇ ਆਓ।
1: ਜਿਤਕ ਮਨ ਭਾਈ,
0: ਉੱਥੇ ਸਾਧ ਸੰਗਤ ਜੀ ਪੱਕੇ ਪਕਵਾਨ ਲੱਡੂ ਆਦਿਕ ਜਿਹੜੇ ਸਨ
1: ਕੀ ਸਨ ਕੇ ਅਗਰ ਪਵਾਏ।
0: ਸਤਿਗੁਰੂ ਮਹਾਰਾਜ ਜੀ ਨੇ ਫਿਰ ਕੀ ਕੀਤਾ, ਮੰਗਵਾ ਕਰਕੇ ਪਿਆਰੇ ਉਹ ਬਾਂਦਰਾਂ ਦੇ ਅੱਗੇ ਪਾਉਣਾ ਕੀਤਾ।
1: ਤਤਕਾਲ
0: ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬਾਂਦਰ ਜਿਹੜੇ ਦਰਖਤਾਂ ਤੋਂ ਉਤਰ ਕਰਕੇ ਹੇਠਾਂ ਆ ਗਏ ਹਨ।
1: ਚੀਕਤ ਹੈ ਘੁਰਕਤ,
0: ਕੋਈ ਪਿਆਰਿਓ ਆ ਕਰਕੇ ਚੀਕਾਂ ਮਾਰ ਰਿਹਾ ਤੇ ਕਈ ਪਿਆਰਿਓ ਉਹ ਲੈ ਕਰਕੇ ਇੱਕ ਦੂਜੇ ਨੂੰ ਘੂਰਦੇ ਹਨ, ਘੁਰਕਾਂ ਮਾਰਦੇ ਹਨ। ਇਸ ਤਰ੍ਹਾਂ ਕਈ ਜਿਹੜੇ ਬਾਂਦਰ ਪਿਆਰਿਓ ਦੇਖੋ ਆ ਪਦਾਰਥ ਵੇਖ ਕਰਕੇ ਖਾਣ ਤੋਂ ਪਹਿਲਾਂ ਹੀ ਪਿਆਰਿਓ ਆਪਸ ਦੇ ਵਿੱਚ ਉਹ ਝਗੜਾ ਕਰ ਰਹੇ ਹਨ।
1: ਡੰਡ ਨਿਕਾਸ ਹੈ ਸ਼ਰਾਉਣ ਦਬਾਵਾ,
0: ਤੇ ਕੋਈ ਪਿਆਰਿਓ ਸ਼ਰਾਉਣ ਦਾ ਮਤਲਬ ਕੰਨ ਸੰਕੋਚ ਦਾ ਹੈ, ਕਿਉਂਕਿ ਬਾਂਦਰ ਜਿਹੜਾ ਨਾ ਪਿਆਰਿਓ ਉਹ ਕੀ ਕਰਦਾ, ਕਈ ਵਾਰੀ ਦੰਦ ਕੱਢਦਾ ਤੇ ਕਈ ਵਾਰੀ ਆਪਣੇ ਕੰਨ ਜਿਹੜੇ ਹਨ ਉਹਨੂੰ ਗਾਂਹ ਪਿਛਾਂ ਕਰਦਾ। ਇਸ ਤਰ੍ਹਾਂ ਇੱਕ ਦੂਜੇ ਨੂੰ ਡਰਾਉਂਦੇ ਪਏ ਹਨ। ਜੋ ਸਤਿਗੁਰੂ ਮਹਾਰਾਜ ਜੀ ਨੇ ਪਦਾਰਥ ਰੱਖਿਆ ਨਾ, ਉਹਨੂੰ ਖਾਣ ਦੇ ਲਈ ਸ਼ੀਨਾ ਛਪਟੀ ਕਰਨ ਦੇ ਲਈ ਪਿਆਰਿਓ ਬੜੇ ਇਹ ਯਤਨ ਕਰ
1: ਰਹੇ।
0: ਕੋਈ ਪਿਆਰਿਓ ਅੱਖਾਂ ਲਾਲੋ ਲਾਲ ਕਰਕੇ ਇੱਕ ਦੂਜੇ ਨੂੰ ਬਾਂਦਰ ਘੂਰੀ ਜਾਂਦੇ ਹਨ।
1: ਪਕਵਾਨ ਖਾਏ
0: ਤਤਕਾਲ, ਤੁਰੰਤ ਪਿਆਰਿਓ ਆ ਕਰਕੇ ਇਹਨਾਂ ਬਾਂਦਰਾਂ ਨੇ ਜੋ ਜੋ ਪਕਵਾਨ ਪਾਏ ਗਏ ਨਾ ਸਾਰੇ ਪਕਵਾਨਾਂ ਨੂੰ ਹੜੱਪ ਕਰਨਾ ਕੀਤਾ।
1: ਬਟੋਰਨ ਕੱਪ ਕੁੱਲ ਜਾਲਾ,
0: ਤੇ ਤੁਰੰਤ ਪਿਆਰਿਓ ਬਾਂਦਰਾਂ ਨੇ ਸਾਰਾ ਉਹਨੂੰ ਬਟੋਰ ਲੈਣਾ ਕੀਤਾ।
1: ਸਿੰਘ ਨੇ ਪ੍ਰਭ ਸੋ ਕਹਿਓ,
0: ਤੇ ਉਸ ਵੇਲੇ ਸਿੰਘ ਨੇ ਗੁਰੂ ਮਹਾਰਾਜ ਜੀ ਦੇ ਤਾਈ ਬਚਨ ਕੀਤਾ।
1: ਨਾਥ ਜੀ ਹੱਥ ਡਿੱਠ ਗਏ,
0: ਕਹਿਣ ਲੱਗਾ ਸਤਿਗੁਰੂ ਮਹਾਰਾਜ

0: ਰਹੇ ਹਨ। ਜੇ ਕੁਛ ਹੋ ਗਿਆ ਮਹਾਰਾਜ, ਇਹ ਲਾਂਬੇ ਨਿਕਲ ਗਏ, ਮੈਂ ਇਹਨਾਂ ਦੇ ਮਗਰ ਕਿੱਥੋਂ ਤੱਕ ਭੱਜਾਂਗਾ। ਚਲੋ ਹੁਣ ਤਾਂ ਇੱਥੇ ਹੀ ਆਸ ਪਾਸ ਇੱਕ 8-10 ਦਰਖਤਾਂ ਦੇ ਵਿੱਚ ਹੀ ਇਹ ਕੂਦਾ ਮਾਰ ਰਹੇ ਹਨ। ਜੇ ਇੱਥੋਂ ਨਿਕਲ ਕਰਕੇ ਬਹੁਤ ਲਾਂਬੇ ਚੱਲ ਗਏ, ਦੂਜੇ ਤੀਜੇ ਪਾਸੇ ਚੱਲ ਗਏ, ਮੈਂ ਕਿੱਥੇ ਜਾਵਾਂਗਾ? ਨਾਲ ਮਹਾਰਾਜ, ਢਾਲ ਮੇਰੀ ਬਹੁਤ ਬੇਸ਼ਕੀਮਤੀ ਹੈ।
1: ਹੁਣ
0: ਇੱਕ ਦਰਖਤ ਦੇ ਉੱਤੇ ਚੜ੍ਹਦਾ ਆਪ ਜੀ ਨੂੰ ਮੈਂ ਉਸੇ ਵੇਲੇ ਗੋਲੀ ਚਲਾਉਣ ਲੱਗਾ, ਆਪ ਨੇ ਰੋਕ ਦਿੱਤਾ ਤੇ ਮੈਨੂੰ ਵੀ ਲੱਗਿਆ ਚਲੋ ਆ ਜਾਵੇਗੀ ਜੀ, ਢਾਲ ਆ ਜਾਵੇਗੀ। ਮੈਂ ਇੱਕ ਦਰਖਤ ਦੇ ਉੱਤੇ ਜਾਂਦਾ, ਛਾਲ ਮਾਰ ਕੇ ਦੂਜੇ ਦਰਖਤ ਤੇ ਚੜ੍ਹ ਜਾਂਦਾ। ਜਦੋਂ ਮੈਂ ਉਹ ਦਰਖਤ ਦੇ ਉੱਤੇ ਜਾਂਦਾ, ਉਹ ਛਾਲ ਮਾਰ ਕਰਕੇ ਅੱਗੇ ਨਿਕਲ ਜਾਂਦਾ। ਹੁਣ ਮਹਾਰਾਜ ਆਪ ਜੀ ਨੇ ਦੇਖੋ ਇੰਨੇ ਪਦਾਰਥ, ਲੱਡੂ, ਪੇੜੇ ਆਦਿਕ ਇਹ ਵੀ ਵੰਡਣੇ ਕੀਤੇ, ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੂਜੇ ਤੀਜੇ ਤਾਂ ਬਾਂਦਰ ਆ ਗਏ। ਉਹਨਾਂ ਨੇ ਆ ਕਰਕੇ ਮਹਾਰਾਜ ਜੀ ਹੱਲਾ ਮਾਰ ਦਿਆ, ਆ ਛਕ ਲਿਆ, ਲੇਕਿਨ ਉਹ ਜਿਹੜਾ ਬਾਂਦਰ ਜਿਹੜਾ ਢਾਲ ਲੈ ਕਰਕੇ ਗਿਆ ਉਹ ਹੁਣ ਵੀ ਨਹੀਂ ਆਇਆ। ਤਾਂ ਕਰਕੇ ਮੈਨੂੰ ਆਗਿਆ ਦਿੱਤੀ ਜਾਵੇ ਗੋਲੀ ਮਾਰ ਕੇ ਮੈਂ ਇਹਨੂੰ ਚਿੱਤ ਕਰ ਦਵਾਂ।
1: ਪ੍ਰਭ ਭਰ ਜੀਓ ਤੋ ਪਕ ਪ੍ਰਹਾਰ
0: ਹੋਣ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਨਾ ਭਾਈ ਸਿੱਖਾ, ਤੂੰ ਗੋਲੀ ਨਾ ਚਲਾਉਣਾ ਕਰ,
1: ਆਪ ਬੋਲ ਦੇ ਕਰਿਓ ਹਕਾਰ।
0: ਆਪ ਫਿਰ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉਹ ਬਾਂਦਰ ਜਿਹੜਾ ਨਾ ਉਹਨੂੰ ਆਵਾਜ਼ ਦੇ ਕਰਕੇ, ਉਹਨੂੰ ਇਸ਼ਾਰਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਉਣਾ ਕੀਤਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਪਿਆਰੇ ਉਹ ਬਾਂਦਰ ਨੂੰ ਆਵਾਜ਼ ਹਾਂਕ ਲਾਈ, ਉਹਨੂੰ ਕਿਹਾ, ਇਸ਼ਾਰਾ ਜਿਹਾ ਕੀਤਾ ਜਿਸ ਤਰ੍ਹਾਂ ਆਪਾਂ ਬੁਲਾਉਂਦੇ ਨਾ ਇਹ ਪਸ਼ੂਆਂ ਨੂੰ, ਇਸ ਤਰ੍ਹਾਂ ਮਹਾਰਾਜ ਜੀ ਨੇ ਬੁਲਾਇਆ। ਮਹਾਰਾਜ ਜੀ ਦੀ ਆਵਾਜ਼ ਸੁਣ ਕਰਕੇ ਉਹ ਬਾਂਦਰ ਜਿਹੜਾ ਤੁਰੰਤ ਭੱਜ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਆ ਗਿਆ। ਜੋ ਦਾਸ ਨੇ ਬੇਨਤੀ ਕੀਤੀ ਨਾ ਸਾਧ ਸੰਗਤ ਜੀ, ਆ ਦੇਖੋ ਬਾਂਦਰ ਆਦਿਕ ਜਿਹੜੇ ਹੁੰਦੇ, ਅੱਜ ਵੀ ਦੇਖੋ ਕਦੇ ਹੋ ਸਕਦਾ ਜੋ ਇਹ ਕਥਾ ਸਰਵਣ ਕਰ ਰਹੇ ਤੁਹਾਡੇ ਨਾਲ ਵੀ ਕਈ ਵਾਰੀ ਇਹੋ ਜਿਹੇ ਵਾਕਿਆਤ ਹਾਦਸੇ ਹੋ ਗਏ ਹੋਣਗੇ। ਕੋਈ ਪਦਾਰਥ ਜਿਹੜਾ ਨਾ ਪਿਆਰੇ ਉਹ ਚੁੱਕ ਕੇ ਜਦੋਂ ਲੈ ਕੇ ਚੱਲ ਜਾਂਦੇ, ਸਿਆਣਾ ਕੋਈ ਵੀ ਤੁਹਾਨੂੰ ਉੱਥੇ ਇਹੀ ਬੋਲੇਗਾ ਕਿ ਜੀ ਕੋਈ ਖਾਣ ਦੀ ਕੋਈ ਵਸਤੂ, ਕੋਈ ਪਦਾਰਥ ਲੈ ਕਰਕੇ ਆਓ, ਉਹ ਦਿਓ ਤਾਂ ਉਹਨੇ ਨਾ ਇਹ ਤੁਹਾਡੀ ਵਸਤੂ ਤੁਹਾਨੂੰ ਵਾਪਸ ਦੇਣੀ ਹੈ। ਇਹ ਹੁੰਦਾ ਹੈ, ਇਹਨੇ ਢਾਲ ਲੈ ਕੇ ਚੱਲ ਗਿਆ, ਢਾਲ ਦੇ ਨਾਲ ਤਾਂ ਉਹਦਾ ਕੀ ਕੰਮ ਹੈ? ਸਤਿਗੁਰੂ ਮਹਾਰਾਜ ਜੀ ਨੇ ਲੱਡੂ, ਮੋਦਕ ਆਦਿਕ ਉਹ ਵੰਡਣੇ ਕੀਤੇ, ਦੂਜੇ ਤੀਜੇ ਬਾਂਦਰ ਆ ਗਏ, ਲੇਕਿਨ ਉਹ ਬਾਂਦਰ ਜਿਹੜਾ ਉਹ ਥੱਲੇ ਨਹੀਂ ਆਇਆ। ਉਹ ਢਾਲ ਲੈ ਕਰਕੇ ਤਾਂ ਹੀ ਚੜਿਆ ਹੋਇਆ ਦਰਖਤ ਦੇ ਉੱਤੇ। ਹੁਣ ਸਾਰੇ ਹੰਬ ਗਏ, ਥੱਕ ਗਏ। ਮਹਾਰਾਜ ਜੀ ਨੇ ਜਦੋਂ ਸਿੰਘ ਨੇ ਕਿਹਾ ਗੋਲੀ ਚਲਾਵਾਂ, ਮਹਾਰਾਜ ਨੇ ਕਿਹਾ ਨਹੀਂ ਭਾਈ, ਹੁਣ ਉਹਨੂੰ ਅਸੀਂ ਬੁਲਾਉਂਦੇ ਹਾਂ। ਇੰਜ ਕਹਿ ਕਰਕੇ ਗੁਰੂ ਮਹਾਰਾਜ ਜੀ ਨੇ ਆਵਾਜ਼ ਲਾਈ, ਯਕਦਮ ਉਹ ਪਿਆਰੇ ਉਹ ਬਾਂਦਰ ਜਿਹੜਾ, ਫਿਰ ਦੂਜਾ ਤੀਜਾ ਕੋਈ ਬਾਂਦਰ ਨਹੀਂ, ਉਹੀ ਬਾਂਦਰ ਜਿਹੜਾ ਹੇਠਾਂ ਨੂੰ ਆਇਆ।
1: ਕਰ ਪਰਤੇ ਬਿਰਮਾਇਓ,
0: ਸਤਿਗੁਰੂ ਮਹਾਰਾਜ ਜੀ ਨੇ ਫਿਰ ਪਿਆਰੇ ਉਹ ਲੱਡੂ ਜਿਹੜੇ ਨਾ ਆਪਣੇ ਹੱਥ ਦੇ ਵਿੱਚ ਰੱਖਣੇ ਕੀਤੇ, ਉਹਨੂੰ ਦਿਖਾਉਣਾ ਕੀਤਾ।
1: ਸਿਪਰ ਧਰੇ ਸਤਿਗੁਰ
0: ਕੇ, ਉਹ ਫਿਰ ਪਿਆਰੇ ਉਹ ਬਾਂਦਰ ਨੇ ਕੀ ਕੀਤਾ ਦੇਖੋ, ਉਹ ਜਦੋਂ ਲੱਡੂ ਦੇਖਣੇ ਕੀਤੇ ਨਾ, ਉਹ ਢਾਲਾ ਲੈ ਕਰਕੇ ਆ ਗਿਆ। ਆ ਕਰਕੇ ਬੜੇ ਪਿਆਰ ਦੇ ਨਾਲ ਉਹ ਢਾਲ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਉਹ ਢਾਲ ਰੱਖ ਦਿੱਤੀ। ਮਹਾਰਾਜ ਜੀ ਦੇ ਅੱਗੇ ਢਾਲ ਰੱਖ ਕਰਕੇ
1: ਨਿਕਟ ਹੋ ਹੇ ਡਰ ਭਾਗਾ,
0: ਤੇ ਉਹਦਾ ਡਰ ਹੀ ਪਿਆਰੇ ਉਹ ਖਤਮ ਹੋ ਗਿਆ, ਕਿਉਂਕਿ ਇਹ ਜਾਨਵਰ ਬਹੁਤ ਡਰਦੇ ਹਨ। ਥੋੜਾ ਕੁਛ ਹੋ ਜਾਵੇ ਤੁਰੰਤ ਭੱਜ ਜਾਂਦੇ, ਉਹਨਾਂ ਦੇ ਮਨ ਵਿੱਚ ਡਰ ਹੁੰਦਾ, ਲੇਕਿਨ ਸਾਰੇ ਬਾਂਦਰ ਜਿਹੜੇ ਉਹ ਤਾਂ ਖਾ ਪੀ ਕਰਕੇ ਭੱਜ ਗਏ, ਲਾਗੇ ਕੋਈ ਨਹੀਂ ਆਇਆ। ਲੇਕਿਨ ਆਹ ਬਾਂਦਰ ਜਿਹੜਾ ਮਹਾਰਾਜ ਜੀ ਨੇ ਜਦੋਂ ਉਹਨੂੰ ਬੁਲਾਇਆ ਬੜੇ ਪਿਆਰ ਦੇ ਨਾਲ, ਜਿਸ ਤਰ੍ਹਾਂ ਆਪਾਂ ਪਿਆਰੇ ਉਹ ਕੋਈ ਭੇਟਾ ਜਿਹੜੀ ਹੈ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖਦੇ ਨਾ, ਇਸ ਤਰ੍ਹਾਂ ਹੀ ਬਾਂਦਰ ਨੇ ਪਿਆਰੇ ਉਹ ਢਾਲ ਜਿਹੜੀ ਹੈ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੇਟਾ ਰੱਖ ਕਰਕੇ, ਜਿੱਥੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨਾ, ਇੱਕਦਮ ਲਾਗੇ ਹੋ ਕਰਕੇ ਜਿਸ ਤਰ੍ਹਾਂ ਗੁਰੂ ਕੇ ਸਿੱਖ ਆਮ ਵਿਅਕਤੀ ਆਪਾਂ ਜਿਸ ਤਰ੍ਹਾਂ ਬਹਿੰਦੇ, ਇਸ ਤਰ੍ਹਾਂ ਕਰਕੇ ਪਿਆਰਿਓ ਹੱਥ ਜੋੜ ਕੇ ਬਹਿ ਗਿਆ।
1: ਸਾਹਿਬ ਫੇਰਿਓ ਸਿਰ ਪਰ ਹੱਥ,
0: ਸਤਿਗੁਰੂ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਜਦੋਂ ਲਾਗੇ ਆਇਆ ਨਾ, ਹਲੇ ਲੱਡੂ ਆਦਿ ਕੁਛ ਨਹੀਂ ਦਿੱਤਾ, ਉਹ ਤਾਂ ਬਾਅਦ ਵਿੱਚ ਦੇਣਗੇ, ਬੜੇ ਪਿਆਰ ਦੇ ਨਾਲ ਉਹਦੇ ਸਿਰ ਦੇ ਉੱਤੇ ਹੱਥ ਫੇਰਨਾ ਕੀਤਾ।
1: ਨਿਕਟ ਨਿਵਾਇਓ
0: ਮਾਤਾ, ਉਹ ਤੋਂ ਬਾਅਦ ਦੇਖੋ ਬਾਂਦਰ ਨੇ, ਦੇਖੋ ਉਹਨੂੰ ਵੀ ਪਤਾ ਨਹੀਂ ਕਿ ਪਿਛਲੇ ਜਨਮ ਦੀ ਸੋਝੀ ਹੈ ਪਿਆਰਿਓ, ਇਹ ਹੋ ਜਾਂਦਾ। ਕਈ ਜਿਹੜੇ ਜਾਨਵਰ ਹੁੰਦੇ ਨਾ, ਪਸ਼ੂ ਪ੍ਰੇਤ ਮੁਗਧ ਭਏ ਸ਼ਰੋਤੇ, ਇਹ ਵੀ ਪਿਆਰਿਓ ਸ਼ਰੋਤੇ ਬਣ ਜਾਂਦੇ, ਇਹਨਾਂ ਨੂੰ ਵੀ ਨਾਮ ਦੀ ਰੌਣ ਲੱਗ ਜਾਂਦੀ, ਇਹਨਾਂ ਨੂੰ ਵੀ ਗਿਆਨ ਪ੍ਰਾਪਤ ਹੋ ਜਾਂਦਾ ਪਿਆਰਿਓ। ਪਤਾ ਨਹੀਂ ਕਿਸੇ ਪੂਰਵਲੇ ਜਨਮ ਦੇ ਉਸ ਬਾਂਦਰ ਦੇ ਭਾਗ ਜਾਗਰਤ ਹੋ ਗਏ, ਤੇ ਜਦੋਂ ਸਾਰੇ ਬਾਂਦਰ ਆਏ ਉਸ ਵੇਲੇ ਨਹੀਂ ਆਇਆ, ਸਾਰੇ ਚੱਲ ਗਏ। ਉਹ ਤੋਂ ਬਾਅਦ ਇਹਨੂੰ ਜਦੋਂ ਵਿਸ਼ੇਸ਼ ਬੁਲਾਇਆ ਆਇਆ ਤੇ ਆ ਕਰਕੇ ਢਾਲ ਰੱਖ ਕਰਕੇ ਲੱਡੂ ਆਦਿਕ ਨਹੀਂ ਲਿਆ, ਆ ਕਰਕੇ ਮਹਾਰਾਜ ਜੀ ਦੇ ਅੱਗੇ ਬੈਠ ਗਿਆ। ਮਹਾਰਾਜ ਜੀ ਨੇ ਉਹਦੇ ਸਿਰ ਦੇ ਉੱਤੇ ਜਦੋਂ ਹੱਥ ਫੇਰਿਆ, ਬੜੇ ਪਿਆਰ ਦੇ ਨਾਲ ਅੱਖਾਂ ਉਹਨੇ ਬੰਦ ਕਰ ਲਈਆਂ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਹੱਥ ਕਰ ਲਿਆ ਪਿੱਛੇ, ਤੇ ਇਸ ਬਾਂਦਰ ਨੇ ਆ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਰ ਆਪਣਾ ਸੀਸ ਜਿਹੜਾ ਝੁਕਾਉਣਾ ਕੀਤਾ। ਦੇਖੋ, ਵੇਖ ਕੇ ਸਾਰੇ ਦੰਗ ਹੋ ਗਏ ਕਿ ਭਾਈ ਬਾਂਦਰ ਨੇ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣਾ ਕੀਤਾ। ਜਦੋਂ ਮੱਥਾ ਟੇਕਿਆ, ਸਤਿਗੁਰੂ ਮਹਾਰਾਜ ਵੀ ਬੜੇ ਪ੍ਰਸੰਨ, ਹੁਣ ਮਹਾਰਾਜ ਜੀ ਨੇ ਪਿਆਰਿਓ ਉਹਨੂੰ ਲੱਡੂ ਦਿੱਤਾ ਹੈ। ਇਹਦਾ ਮਤਲਬ ਬਾਂਦਰ ਨੂੰ ਕੋਈ ਲਾਲਚ ਨਹੀਂ ਸੀ, ਪਤਾ ਨਹੀਂ ਕੋਈ ਪਿਛਲੇ ਜਨਮਾਂ ਦੀ ਜੋ ਖੇਡ ਹੈ, ਚਾ ਉਹ ਜਾਂ ਬਾਂਦਰ ਜਾਣਦਾ ਜਾਂ ਸਤਿਗੁਰੂ ਮਹਾਰਾਜ ਜੀ ਜਾਣਦੇ, ਲੇਕਿਨ ਇਹ ਬਾਹਰੀ ਤੌਰ ਦਾ ਨਜ਼ਾਰਾ ਜਿਹੜਾ ਸਾਰਿਆਂ ਨੇ ਵੇਖਣਾ ਕੀਤਾ। ਤੇ ਲੈ ਕਰਕੇ ਹੁਣ ਪਿਆਰੇ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਸਿਰ ਝੁਕਾ ਕਰਕੇ ਉਹ ਲੱਡੂ ਲੈ ਕਰਕੇ ਤੁਰੰਤ ਪਿਆਰੇ ਉਹ ਫਾਂਦ ਦਾ ਹੋਇਆ ਚੜ ਗਿਆ।
1: ਸਿੰਘ ਨੇ ਸੋ
0: ਗਹਿ, ਉਹ ਸਿੰਘ ਜਿਹੜਾ ਭੱਜ ਕਰਕੇ ਆਇਆ, ਉਹਨੇ ਢਾਲ ਨੂੰ ਆਪਣੇ ਹੱਥ ਵਿੱਚ ਧਾਰਨ ਕਰਨਾ ਕੀਤਾ। ਹੁਣ ਉਹ ਤੋਂ ਬਾਅਦ ਸਾਰੇ ਸਿੰਘ ਪਿਆਰੇ ਉਹ ਸੁਚੇਤ ਹੋ ਗਏ। ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਭਾਈ ਇਹ ਇਲਾਕੇ ਦੇ ਵਿੱਚ ਬਾਂਦਰ ਬਹੁਤ ਹਨ, ਤੇ ਲੋਕ ਇਹ ਬਾਂਦਰਾਂ ਨੂੰ ਮਾਰਦੇ ਵੀ ਨਹੀਂ ਹਨ, ਤੇ ਖਾਸ ਕਰਕੇ ਕੋਈ ਓਪਰਾ ਬੰਦਾ ਆਵੇ ਨਾ, ਉਹਦੇ ਸਮਾਨ ਚੁਰਾ ਲੈਂਦੇ, ਬਸਤਰ ਇਹ ਚੁਰਾ ਲੈਂਦੇ। ਮਹਾਰਾਜ ਨੇ ਵੀ ਕਿਹਾ ਕਿ ਸਿੰਘੋ ਖਾਲਸਾ ਜੀਓ, ਸੁਚੇਤ ਰਹੋ, ਕੋਈ ਵੀ ਵਸਤੂ ਜਿਹੜੀ ਖੁੱਲੇ ਦੇ ਵਿੱਚ ਨਾ ਛੱਡੋ, ਜੋ ਵੀ ਰੱਖੋਗੇ ਨਾ ਇਹਨਾਂ ਨੇ ਹੱਲਾ ਮਾਰ ਦੇਣਾ।
1: ਹੁਣ
0: ਵੇਖ ਕਰਕੇ ਸਿੰਘ ਪਿਆਰੇ ਉਹ ਕਹਿਣ ਲੱਗੇ ਕਿ ਨਹੀਂ ਜੀ, ਇਹ ਤਾਂ ਕੰਮ ਖਰਾਬ ਹੋ ਜਾਵੇਗਾ। ਸਾਰਿਆਂ ਨੇ ਆਪਣੀਆਂ ਵਸਤੂਆਂ ਸਾਂਭ ਲਈਆਂ,
1: ਸਮੀਪ ਆਏ ਬੇਦੀ,
0: ਤੇ ਉਹ ਤੋਂ ਬਾਅਦ ਇਹਨਾਂ ਬਾਂਦਰਾਂ ਨੂੰ ਲਾਗੇ ਨਹੀਂ ਆਉਣ ਦੇਣਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਪ੍ਰਸ਼ਾਦਾ ਪਾਣੀ ਛੱਕ ਕਰਕੇ ਵੱਡੇ ਅੰਮ੍ਰਿਤ ਵੇਲੇ ਉੱਠ ਕੇ ਸ਼ੌਚ ਕਿਰਿਆ ਇਸ਼ਨਾਨ ਕਰਨਾ ਕੀਤਾ।
1: ਕਰ ਸਾਵਧਾਨੀ,
0: ਬਾਅਦ ਵਿੱਚ ਸਾਵਧਾਨ ਹੋ ਕਰਕੇ ਸਤਿਗੁਰੂ ਮਹਾਰਾਜ ਆਪਣਾ ਜਪ ਤਪ ਕਰਕੇ ਫਿਰ ਸਤਿਗੁਰੂ ਮਹਾਰਾਜ ਕੂਚ ਕਰਨਾ ਚਾਹੁੰਦੇ ਹਨ।
1: ਇਸ ਵਿਸ਼ਰਾਮ ਦਿਵਸ ਪਿਆ ਨੇ,
0: ਤੇ ਰਾਤ ਨੂੰ ਪਾਤਸ਼ਾਹ ਜੀ ਵਿਸ਼ਰਾਮ ਕਰਦੇ, ਤੇ ਦਿਨ ਜਦੋਂ ਚੜ੍ਹਦਾ ਨਾ ਪਿਆਰਿਓ ਉਸ ਵੇਲੇ ਪ੍ਰਸਥਾਨ ਕਰ ਦਿੰਦੇ ਹਨ।
1: ਮਾਰਗ ਪ੍ਰਭੂ,
0: ਇਸ ਤਰ੍ਹਾਂ ਪ੍ਰਭੂ ਸਤਿਗੁਰੂ ਮਹਾਰਾਜ ਹਮੇਸ਼ਾ ਹੀ ਪਿਆਰਿਓ ਮਾਰਗ ਦੇ ਉੱਤੇ

0: ਚਲੇ ਜਾਹੇ ਗੁਰਮਾ।
1: ਹੁਣ ਇੱਥੋਂ ਸਾਧ ਸੰਗਤ ਜੀ ਪ੍ਰਕਰਨ ਬਦਲ ਰਿਹਾ ਹੈ। ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ
0: ਲੱਗੀ ਪਿਆਸ ਬੂਝੋ ਤਬ ਬਾਰਕ।
1: ਸਤਿਗੁਰੂ ਮਹਾਰਾਜ ਜੀ ਨੂੰ ਪਿਆਰਿਓ, ਜਾਂਦਿਆਂ ਜਾਂਦਿਆਂ ਬਹੁਤ ਤ੍ਰੇ ਬੜੀ ਪਿਆਸ ਲੱਗੀ ਹੈ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ, ਫਿਰ ਸਿੰਘ ਨੂੰ ਕਿਹਾ ਕਿ ਸਿੰਘਾ ਜਿਹੜਾ ਗੜਬਈ ਜਿਹੜਾ ਉਹਨੂੰ ਵਚਨ ਕੀਤਾ ਕਿ ਜਾ ਭਾਈ ਸਾਡੇ ਲਈ ਜਲ ਲੈ ਕੇ ਆਉਣਾ ਕਰ, ਸਾਨੂੰ ਜਲ ਛਕਾ।
0: ਰਾਮ ਹਿੰਦੂਆਂ ਨੂੰ ਦਿਜ ਗ੍ਰਹਿ ਰਹਿ।
1: ਤੇ ਉਸ ਵੇਲੇ ਸਾਧ ਸੰਗਤ ਜੀ, ਉਹ ਜਿਹੜਾ ਸਿੱਖ ਜਿਹੜਾ ਉਹਨੇ ਕੀ ਕੀਤਾ ਕਿ ਖਾਸ ਕਰਕੇ

ਇਹ ਜਿਹੜੇ ਬ੍ਰਾਹਮਣ ਹੁੰਦੇ ਹਨ ਤੇ ਉਹਨਾਂ ਦੇ ਘਰ ਦੇ ਵਿੱਚ ਗਿਆ। ਇੱਕ ਗੱਲ ਯਾਦ ਰੱਖੋ ਪਿਆਰਿਓ, ਦੇਖੋ ਸੁਚਮਤਾਈ ਜਿਹੜੀ ਹੈ ਆਪਾਂ ਵੇਖਦੇ ਹਾਂ, ਵੇਖਿਆ ਜਾਵੇ ਨਾ ਪਿਆਰਿਓ, ਇਹ ਬ੍ਰਾਹਮਣ ਜਿਹੜੇ ਹਨ, ਬ੍ਰਾਹਮਣ ਵੀ ਦੇਖੋ ਜਦੋਂ ਕੋਈ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਜਾਂ ਇਹ ਕਰਦਾ, ਇਹਨੂੰ ਨਫ਼ਰਤ ਦਾ ਦੂਜੀ ਤਰ੍ਹਾਂ ਦੇ ਨਾਲ ਉਸ ਦ੍ਰਿਸ਼ਟੀ ਦੇ ਵਿੱਚ ਨਹੀਂ ਲੈਣਾ ਚਾਹੀਦਾ। ਤੇ ਉਹ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਨਾ ਸਾਧ ਸੰਗਤ ਜੀ, ਚਲੋ ਅੱਜ ਦੀ ਗੱਲ ਤਾਂ ਵੱਖਰੀ ਹੈ, ਪਹਿਲੇ ਜ਼ਮਾਨੇ ਦੇ ਵਿੱਚ ਜਾਂ ਅੱਜ ਵੀ ਪਿਆਰਿਓ ਕਈ ਥਾਵਾਂ ਦੇ ਵਿੱਚ ਇਹ ਪੂਰੀ ਇੱਕ ਮਰਿਆਦਾ ਹੁੰਦੀ ਹੈ, ਇਹਨੂੰ ਪਾਕ ਸਾਲ ਦੀ ਪਿਆਰਿਓ ਇਹ ਮਰਿਆਦਾ ਬੋਲਦੇ ਹਨ ਪੂਰਾ ਪਿਆਰਿਓ। ਇਹ ਵੀ ਇੱਕ ਬਹੁਤ ਵੱਡੀ ਕਲਾ ਹੈ ਪ੍ਰਸ਼ਾਦਾ ਤਿਆਰ ਕਰਨਾ, ਪ੍ਰਸ਼ਾਦਾ ਬਣਾਉਣਾ। ਤੇ ਇਹ ਕੀ ਕਰਿਆ ਕਰਦੇ ਸੀ ਸਾਧ ਸੰਗਤ ਜੀ, ਵਧੀਆ ਇਸ਼ਨਾਨ ਕਰਕੇ ਤੇ ਨਾਲ ਸੁੱਚੇ ਹੱਥ ਰੱਖਣੇ ਹਨ, ਬਹੁਤ ਸੁਚਮਤਾਈ ਦੇ ਨਾਲ ਪ੍ਰਸ਼ਾਦਾ ਪਾਣੀ ਜਿਹੜਾ ਤਿਆਰ ਕਰਨਾ ਤੇ ਨਾਲ ਪਿਆਰਿਓ ਬਾਣੀ ਦਾ ਜਾਪ ਸਿਮਰਨ ਆਦਿਕ ਕਰਨਾ, ਇਹ ਮਰਿਆਦਾ ਦੇ ਨਾਲ ਇਹ ਤਿਆਰ ਕਰਿਆ ਕਰਦੇ ਸਨ। ਅੱਜ ਵੀ ਪਿਆਰਿਓ ਕਈ ਵਾਰੀ ਨਾ ਕਈ ਜਿਹੜੇ ਬ੍ਰਾਹਮਣ ਜਿਹੜੇ ਹਨ ਤੇ ਉਹਨਾਂ ਦੇ ਵਿੱਚ ਵੇਖੋ ਸੁਚਮਤਾਈ ਬਹੁਤ ਹੁੰਦੀ ਹੈ। ਸਿੱਖਾਂ ਦੇ ਘਰ ਦੇ ਵਿੱਚ ਵੀ ਪਿਆਰਿਓ ਸੁਚਮਤਾਈ ਹੁੰਦੀ ਹੈ, ਕਈ ਔਰ ਵੀ ਜਿਹੜੇ, ਲੇਕਿਨ ਜਿਨ੍ਹਾਂ ਦੇ ਕੋਲ ਪਿਆਰਿਓ ਮਰਿਆਦਾ ਦਾ ਪਤਾ ਜਿਨ੍ਹਾਂ ਨੂੰ ਨਹੀਂ ਹੁੰਦਾ ਨਾ, ਸੱਚ ਜਾਣੋ ਉਹਨਾਂ ਦੇ ਘਰ ਦੇ ਵਿੱਚ ਕੋਈ ਸੁਚਮਤਾਈ ਨਹੀਂ ਹੁੰਦੀ ਹੈ। ਇਸ ਕਰਕੇ ਦੇਖੋ ਸਿਆਣੇ ਬਜ਼ੁਰਗ ਜਿਹੜੇ ਹਨ ਉਹ ਕਿਹਾ ਕਰਦੇ ਸਨ ਕਿ ਭਾਈ ਕਿਹਦੇ ਵੀ ਘਰ ਦਾ ਪ੍ਰਸ਼ਾਦਾ ਪਾਣੀ ਨਾ ਖਾਇਆ ਕਰੋ, ਕੁਛ ਵੀ ਨਾ ਛਕਿਆ ਕਰੋ, ਕਿਉਂਕਿ ਪਤਾ ਨਹੀਂ ਹੁੰਦਾ ਕਿ ਇਹ ਮਰਿਆਦਾ ਦੇ ਵਿੱਚ ਹੈ ਕਿ ਨਹੀਂ ਹੈ। ਹੁਣ ਪਿਆਰਿਓ ਆਪਾਂ ਨੂੰ ਤਾਂ ਕੀ ਪਤਾ ਲੱਗਣਾ, ਜਿਹੜੇ ਮਰਿਆਦਾ ਦੇ ਵਿੱਚ ਰਹਿੰਦੇ ਨਾ ਪਿਆਰਿਓ ਉਹ ਸੁਚਮਤਾਈ ਰੱਖਦੇ, ਆਪ ਵੀ ਘਰ ਦੇ ਵਿੱਚ ਸੁਚਮਤਾਈ ਦਾ ਪੈਰਾ ਰੱਖਦੇ ਹਨ, ਫਿਰ ਜਿਹੜਾ ਵੀ ਆਇਆ ਗਿਆ ਉਹਨੂੰ ਸੁੱਚਾ ਭੋਜਨ ਆਦਿਕ ਛਕਾਉਣਾ। ਨਹੀਂ ਤਾਂ ਕਈ ਲੋਕ ਸਾਧ ਸੰਗਤ ਜੀ ਕੀ ਕਰਦੇ, ਬਹੁਤ ਜ਼ਿਆਦਾ ਜੂਠਾ ਪੈਰਾ ਹੁੰਦਾ ਘਰ ਦੇ ਵਿੱਚ, ਤੇ ਕਈ ਵਾਰੀ ਵੇਖਿਆ ਬੀਬੀਆਂ ਹੀ ਉਹ ਪ੍ਰਸ਼ਾਦਾ ਬਣਾਉਂਦੇ ਬਣਾਉਂਦੇ ਉਹਨਾਂ ਨੇ ਆਪ ਕੜਛੀ ਦੇ ਨਾਲ ਲੈ ਕਰਕੇ ਉਹਨੂੰ ਛਕਣਾ, ਉਹੀ ਕੜਛੀ ਪਾ ਦੇਣੀ ਹੈ, ਉਹੀ ਜਿਹੜਾ ਉਹਨਾਂ ਨੇ ਪ੍ਰਸ਼ਾਦਾ ਛਕਣਾ, ਜਿਹੜਾ ਜੂਠਾ ਜਿਹੜਾ ਪ੍ਰਸ਼ਾਦਾ ਉਹਨੂੰ ਹੀ ਹੱਥ ਲਾਈ ਜਾਣਾ, ਉਹਦੇ ਨਾਲ ਹੀ ਲੈਣਾ, ਫਿਰ ਜਿਹੜਾ ਬਚ ਗਿਆ ਅੰਦਰ ਰੱਖ ਦੇਣਾ। ਫਿਰ ਕੋਈ ਵੀ ਆਇਆ ਨਾ ਉਹਨੂੰ ਕਹਿਣਾ ਜੀ ਨਹੀਂ ਜੀ ਸੁਚਾਈ ਹੈ ਕਰਕੇ ਉਹਨੂੰ ਛਕਾ ਦੇਣਾ। ਇਹ ਹੁੰਦਾ ਪਿਆਰਿਓ ਕਈਆਂ ਘਰਾਂ ਦੇ ਵਿੱਚ, ਮਰਿਆਦਾ ਦਾ ਪਤਾ ਨਹੀਂ ਹੁੰਦਾ, ਉਹ ਇਸ ਤਰ੍ਹਾਂ ਹੀ ਪਿਆਰਿਓ ਕੀ ਕਰਦੇ ਬੜਾ ਜੂਠਾ ਪੈਰਾ ਵਰਤਾ ਦਿੰਦੇ, ਤੇ ਉਹ ਕਹਿੰਦੇ ਕਿ ਨਹੀਂ ਜੀ ਅਸੀਂ ਆਪਣਾ ਪਰਿਵਾਰ ਹੈ, ਚਲੋ ਤੁਹਾਡਾ ਪਰਿਵਾਰ ਤੁਸੀਂ ਜੋ ਮਰਜ਼ੀ ਇੱਕ ਦੂਜੇ ਦਾ ਜੂਠਾ ਖਾਓ, ਲੇਕਿਨ ਕੋਈ ਦੂਜਾ ਆਇਆ ਉਹਨੂੰ ਤਾਂ ਸੁੱਚਾ ਛਕਾਉਣਾ ਚਾਹੀਦਾ। ਤੇ ਇਹ ਬੰਦੇ ਫਿਰ ਕੀ ਕਰਦੇ ਕਈ ਵਾਰੀ ਉਹਨਾਂ ਨੂੰ ਵੀ ਪਿਆਰਿਓ ਜੂਠਾ ਆਦਿਕ ਛਕਾ ਦਿੰਦੇ ਹਨ। ਔਰ ਦੂਜੀ ਗੱਲ ਪਿਆਰਿਓ, ਖਾਸ ਕਰਕੇ ਜਿਹੜੇ ਕੱਟਰ ਮੁਸਲਮਾਨ ਹੁੰਦੇ, ਜਿਹੜੇ ਬਹੁਤ ਥੋੜ੍ਹਾ ਬੇਈਮਾਨ ਕਿਸਮ ਦੇ ਹੁੰਦੇ ਹਨ, ਬਜ਼ੁਰਗ ਪਿਆਰਿਓ ਸਾਨੂੰ ਵੀ ਇਹੀ ਰੋਕਿਆ ਕਰਦੇ ਸੀ, ਕਿਹਾ ਕਰਦੇ ਸੀ ਕਿ ਨਹੀਂ ਭਾਈ ਉਹਨਾਂ ਦੇ ਹੱਥੋਂ ਦਾ ਨਾ ਤੇ ਐਵੇਂ ਨਹੀਂ ਛਕਣਾ ਚਾਹੀਦਾ ਜਿਹਦੇ ਉੱਤੇ ਵਿਸ਼ਵਾਸ ਨਾ ਹੋਵੇ, ਜੋ ਮਰਜ਼ੀ ਹੋਵੇ, ਕਿਉਂਕਿ ਕਈ ਵਾਰੀ ਆਪਣਾ ਆਪਾਂ ਅੱਜ ਵੀ ਵੇਖਦੇ ਹਾਂ ਉਹ ਬੰਦੇ ਕੀ ਇਹ ਚੀਜ਼ਾਂ ਦੇ ਵਿੱਚ ਯਕੀਨ ਰੱਖਦੇ ਕਿ ਕਿਹਨੂੰ ਜੇ ਜੂਠਾ ਆਪਣਾ ਇੱਕ ਕੋਈ ਮੁਸਲਮਾਨ ਦਾ ਜੂਠਾ ਜਿਹਨੇ ਖਾ ਲਿਆ ਉਹਦੀ ਅੰਸ਼ ਉਹਦੇ ਅੰਦਰ ਚੱਲ ਗਈ, ਉਹ ਇਸਲਾਮ ਦੇ ਵੱਲ ਪ੍ਰਭਾਵਿਤ ਹੋਵੇਗਾ, ਉਹਨੂੰ ਜ਼ਿਆਦਾ ਆਪਣਾ ਜੂਠਾ ਖਵਾਓ ਉਹ ਇੱਕ ਨਾ ਇੱਕ ਦਿਨ ਪਿਆਰਿਓ ਇਸਲਾਮ ਦੇ ਵਿੱਚ ਪਰਿਵਰਤ ਹੋ ਜਾਂਦਾ, ਜਾਂ ਪਿਆਰਿਓ ਆਪਣੇ ਕਲਮੇ ਪੜ੍ਹ ਕੇ ਜਾਂ ਮੰਤਰ ਜੰਤਰ ਕਰਕੇ ਵੀ ਉਹ ਲੋਕ ਕਰ ਦਿੰਦੇ ਹਨ। ਤਾਂ ਕਰਕੇ ਸਿਆਣੇ ਕਹਿੰਦੇ ਕਿ ਭਾਈ ਹਰ ਕਿਸੇ ਦਾ ਵੀ ਘਰ ਦਾ ਜਿਹੜਾ ਖਾਣਾ ਪੀਣਾ ਨਹੀਂ ਚਾਹੀਦਾ, ਪਹਿਲੇ ਇੱਕ ਵਾਰੀ ਵੇਖ ਲੈਣਾ ਚਾਹੀਦਾ ਕਿ ਪਹਿਰਾ ਕਿਹੋ ਜਿਹਾ ਹੈ, ਸੁਚਮਤਾਈ ਦਾ ਹੈ ਕਿ ਜੂਠ ਮੀਠ ਦਾ ਪੈਰਾ ਹੈ। ਤਾਂ ਕਰਕੇ ਪਿਆਰਿਓ ਪਹਿਲੇ ਜ਼ਮਾਨੇ ਦੇ ਵਿੱਚ ਰਸੋਈਏ ਵੀ ਜਿਹੜੇ ਹੁੰਦੇ ਸੀ ਵੱਡੇ ਘਰਾਣਿਆਂ ਦੇ ਵਿੱਚ, ਵਧੀਆ ਜਿਹੜੇ ਰਸੋਈਏ ਬ੍ਰਾਹਮਣਾਂ ਦੇ ਵਿੱਚੋਂ ਹੁੰਦੇ ਸਨ, ਕਿਉਂਕਿ ਉਹਨਾਂ ਨੂੰ ਮਰਿਆਦਾ ਦਾ ਪਤਾ, ਇਹ ਵੀ ਇੱਕ ਕਲਾ ਹੁੰਦੀ ਸੀ। ਤੇ ਇਹ ਵੀ ਪਿਆਰਿਓ ਉਹਨਾਂ ਨੂੰ ਸਿਖਾਇਆ ਜਾਂਦਾ ਸੀ ਕਿ ਭਾਈ ਇੰਜ ਪ੍ਰਸ਼ਾਦਾ ਤਿਆਰ ਕਰਨਾ। ਅੱਜ ਪਿਆਰਿਓ ਦੇਖੋ ਇਸ ਚੀਜ਼ ਦੀ ਮੈਂ ਬੇਨਤੀ ਕਰਾਂ ਪਿਆਰਿਓ, ਆਪਣੇ ਸਿੱਖਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਘਾਟ ਹੋ ਰਹੀ ਹੈ, ਬਹੁਤ ਜ਼ਿਆਦਾ।

ਇਸ ਕਰਕੇ ਇਹ ਵੀ ਖਿੱਤਾ ਹੈ ਪਿਆਰਿਓ। ਪਹਿਲੇ ਦੇਖੋ ਸਾਡੇ ਇਲਾਕੇ ਦੇ ਵਿੱਚ ਅੱਜ ਵੀ ਬਹੁਤ ਸਾਰੇ ਪਰਿਵਾਰ ਜਿਹੜੇ ਹਨ ਉਹਨਾਂ ਦੇ ਨਾਮ ਦੇ ਨਾਲ ਲਾਂਗਰੀ, ਉਹਨਾਂ ਦਾ ਸਰਨੇਮ ਜਿਹੜਾ ਹੈ ਲਾਂਗਰੀ ਕਰਕੇ ਆਉਂਦਾ। ਇਹਦਾ ਮਤਲਬ ਕਿ ਉਹਨਾਂ ਦੇ ਵੱਡ ਵਡੇਰੇ ਜਿਹੜੇ ਲਾਂਗਰੀ ਸੀ, ਲੰਗਰ ਸਜਾਇਆ ਕਰਦੇ ਸਨ, ਅੱਜ ਉਹ ਖਿੱਤਾ ਉਹਨਾਂ ਤੋਂ ਵੀ ਰਹਿ ਗਿਆ। ਇਸ ਕਰਕੇ ਪਿਆਰਿਓ ਦੇਖੋ ਇਹ ਵੀ ਇੱਕ ਸਾਨੂੰ ਵਿਚਾਰ ਕਰਨੀ ਚਾਹੀਦੀ।

0: ਸੁੱਚੇ ਮਤਾਈ ਦੇ ਵਿੱਚ ਉਹ ਭੋਜਨ ਤਿਆਰ ਕਰਨ, ਨਾਮ ਬਾਣੀ ਦਾ ਜਾਪ ਕਰਦੇ ਹੋਏ ਤਿਆਰ ਕਰਨ, ਫਿਰ ਪਿਆਰਿਓ ਉਹ ਅੰਨ ਜਿਹੜਾ ਨਾ ਉਹ ਬ੍ਰਹਮ ਬਣ ਜਾਵੇਗਾ, ਉਹਦਾ ਰਸ ਬਹੁਤ ਵਧੀਆ ਹੋਵੇਗਾ ਤੇ ਨਾਲ ਪਿਆਰਿਓ ਉਹਦੇ ਵਿੱਚ ਕਲਾ ਵਰਤੇਗੀ, ਸਾਤਵਿਕਤਾ ਹੋਵੇਗੀ, ਉਹ ਹੋਰ ਖਾਣਾ ਨਹੀਂ ਹੋਵੇਗਾ, ਉਹ ਪਿਆਰਿਓ ਉਹ ਫਿਰ ਕੋਈ ਬਿਮਾਰੀ ਨਹੀਂ ਕਰੇਗਾ, ਭਾਵਨਾ ਉਹਨਾਂ ਦੀ ਵਧੀਆ ਸੁਚਮਤਾਈ ਦਾ ਪੈਰਾ ਹੋਵੇਗਾ। ਖੈਰ ਪਿਆਰਿਓ ਆਹ ਸਿੱਖ ਜਿਹੜਾ ਇਹਨੇ ਵੇਖਿਆ ਕਿ ਭਾਈ ਕਿ ਖਾਸ ਕਰਕੇ ਕਿ ਜਿਹੜੇ ਇਹ ਪਰਿਵਾਰਾਂ ਵਾਲੇ ਜੋ ਮੈਨੇ ਬੇਨਤੀ ਕੀਤੀ ਨਾ ਬ੍ਰਾਹਮਣ ਆਦਿਕ ਨਾ ਸੁਚਮਤਾਈ ਰੱਖਦੇ ਹਨ, ਅੱਜ ਵੀ ਕਈ ਵਾਰੀ ਵੇਖੀ ਤਾਂ ਪਿਆਰਿਓ ਬਹੁਤ ਕਈ ਪਰਿਵਾਰਾਂ ਦੇ ਵਿੱਚ ਸੁਚਮਤਾਈ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ। ਆਪਾਂ ਨੂੰ ਵੀ ਚਾਹੀਦਾ ਪਿਆਰਿਓ ਪਰਿਵਾਰਾਂ ਦੇ ਵਿੱਚ ਵੀ ਆਪਾਂ ਰਹਿੰਦੇ ਹਾਂ ਸੁਚਮਤਾਈ ਦਾ ਪੈਰਾ ਰੱਖੀਏ। ਚਲੋ ਉਹ ਤੁਸੀਂ ਜਿਹਨੂੰ ਛਕਣਾ ਆਪਸ ਦੇ ਵਿੱਚ ਕਈ ਵਾਰੀ ਹੱਥ ਲੱਗ ਜਾਂਦੇ, ਜੂਠ ਮਿੱਠ ਖਾਧੀ ਜਾਂਦੀ ਹੈ ਪਰਿਵਾਰ ਦੇ ਵਿੱਚ, ਲੇਕਿਨ ਕੋਈ ਵੀ ਪਿਆਰਿਓ ਇਸ ਤਰ੍ਹਾਂ ਰੱਖੋ ਕਿ ਤੇ ਉਹ ਆਪਣਾ ਹੋ ਗਿਆ, ਉਹ ਜੂਠ ਮੀਟ ਸਾਰਿਆਂ ਦੇ ਵਿੱਚ ਨਹੀਂ ਪਾਉਣੀ ਚਾਹੀਦੀ, ਕੋਈ ਵੀ ਓਪਰਾ ਬੰਦਾ ਆਵੇ ਉਹਨੂੰ ਉਹ ਨਹੀਂ ਛਕਾਉਣਾ ਚਾਹੀਦਾ, ਬਹੁਤ ਵੱਡਾ ਪਿਆਰਿਓ ਪਾਪ ਹੈ, ਕਿਉਂਕਿ ਅਗਲੇ ਨੂੰ ਤਾਂ ਪਤਾ ਨਹੀਂ ਹੁੰਦਾ ਉਹ ਵਿਸ਼ਵਾਸ ਦੇ ਨਾਲ ਤੁਹਾਡੇ ਕੋਲ ਆਇਆ, ਤੁਸੀਂ ਉਹਨੂੰ ਜੂਠਾ ਖਵਾ ਦਿੱਤਾ, ਉਹ ਪਾਪ ਆਪਾਂ ਨੂੰ ਲੱਗਦਾ ਹੈ, ਇਸ ਕਰਕੇ ਸਾਨੂੰ ਇਹ ਯਾਦ ਰੱਖਣਾ ਚਾਹੀਦਾ। ਸੋ ਖੈਰ ਪਿਆਰਿਓ ਸਿੱਖ ਦੇ ਮਨ ਦੇ ਵਿੱਚ ਆਇਆ ਕਿ ਮੈਂ ਜਾਵਾਂ ਭਾਈ ਵਧੀਆ ਜਿਹੜੇ ਬ੍ਰਾਹਮਣਾਂ ਦੇ ਘਰ, ਜਿਹੜੇ ਉਹਨਾਂ ਦੇ ਵਾੜੇ ਜਿਹੜੇ ਹਨ, ਜਿੱਥੇ ਸੁਚਮਤਾਈ ਦਾ ਪੈਰਾ ਹੋਵੇਗਾ, ਤੇ ਉੱਥੇ ਜਾ ਕਰਕੇ ਮੈਂ ਜਲ ਲੈ ਕੇ
1: ਆਵਾਂ,
0: ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਹੀ ਪਿਆਰਿਓ ਪਾਣੀ ਆਦਿਕ ਨਾ ਬਹੁਤ ਸੁੱਚਾ ਹੋਵੇਗਾ, ਪੈਰਾ ਉਹਨਾਂ ਦਾ ਸੁਚਮਤਾਈ ਵਾਲਾ ਹੋਵੇਗਾ।
1: ਇੱਕ ਸਿੰਘ ਤੁਰੰਗ
0: ਤੇ ਉਸ ਵੇਲੇ ਇੱਕ ਸਿੰਘ ਪਿਆਰਿਓ ਘੋੜਾ ਲੈ ਕਰਕੇ ਉਹ ਸ਼ਹਿਰ ਦੇ ਵਿੱਚ ਉੱਥੇ ਨਗਰ ਦੇ ਵਿੱਚ ਚੱਲ ਗਿਆ,
1: ਜਲ ਸੀਤਲ
0: ਤੇ ਉੱਥੇ ਜਾ ਕਰਕੇ ਉਹਨੇ ਪਰਿਵਾਰਾਂ ਦੇ ਵਿੱਚ ਵੇਖਿਆ ਤੇ ਇੱਕ ਪਰਿਵਾਰ ਦੇ ਵਿੱਚ ਜਾ ਕਰਕੇ ਸੀਤਲ ਜਾਂ ਜਲ ਜਿਹੜਾ ਉਹਨੇ ਗੇਰ ਕੇ ਲਿਆਉਣਾ ਕੀਤਾ, ਆ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਮਿਲਦਾ। ਸਤਿਗੁਰੂ ਮਹਾਰਾਜ ਜੀ ਨੇ ਪੁੱਛਿਆ ਕਿ ਭਾਈ ਕਿਹਦੇ ਘਰ ਦਾ ਤੂੰ ਪਾਣੀ ਲੈ ਕੇ ਆਇਆ, ਕਹਿਣ ਲੱਗਾ ਸਤਿਗੁਰੂ ਮਹਾਰਾਜ ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਮਹਾਰਾਜ ਇੱਕ ਬ੍ਰਾਹਮਣ ਦਾ ਪਰਿਵਾਰ ਜਿਹੜਾ ਉਹਦੇ ਵਿੱਚੋਂ ਮੈਂ ਲੈ ਕੇ ਆਇਆ ਹਾਂ, ਹੁਣ ਉਹਨਾਂ ਪਰਿਵਾਰਾਂ ਦੇ ਵਿੱਚ ਸਤਿਗੁਰੂ ਮਹਾਰਾਜ ਕੋਈ ਲੜਕਾ ਲੜਕੀ ਨਹੀਂ ਹੈ, ਕਿਉਂਕਿ ਪਿਆਰਿਓ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਝੂਠ ਵਰਤਦੀ ਹੈ, ਬੱਚੇ ਜਿਹੜੇ ਨਾ ਪਿਆਰਿਓ ਨਿਆਣੇ ਬੱਚੇ ਹੁੰਦੇ ਹਨ ਬਹੁਤ ਝੂਠ ਮੀਠ ਆ, ਉਹ ਜੋ ਮਰਜ਼ੀ ਆਪਾਂ ਅੱਜ ਫਰਿੱਜ ਦਾ ਜ਼ਮਾਨਾ ਜੋ ਮਰਜ਼ੀ ਰੱਖੋ ਉਹ ਕੀ ਕਰਦੇ ਸਿੱਧਾ ਜਾ ਕਰਕੇ ਹੱਥ ਮਾਰ ਲੈਂਦੇ, ਪਾਣੀ ਰੱਖੋ ਉਹ ਸਿੱਧਾ ਮੂੰਹ ਲਾ ਕਰਕੇ ਛੱਕ ਲੈਂਦੇ ਹਨ, ਬੱਚਿਆਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਨੂੰ ਸੰਸਕਾਰ ਬਚਪਨ ਤੋਂ ਦੇਣੇ ਚਾਹੀਦੇ ਹਨ। ਤੇ ਪਰਿਵਾਰਾਂ ਦੇ ਵਿੱਚ ਆਪਾਂ ਵੀ ਰਹਿੰਦੇ ਹਾਂ ਪਿਆਰਿਓ, ਬੱਚਿਆਂ ਤੋਂ ਸੁਚਮਤਾ ਹੀ ਨਹੀਂ ਰਹਿੰਦੀ ਹੈ, ਬਹੁਤ ਛੋਟੇ ਨਿਆਣੇ ਉਹ ਝੂਠ ਮੀਠ ਬਹੁਤ ਪਾ ਦਿੰਦੇ ਹਨ। ਉਹ ਸਿੱਖ ਕਹਿਣ ਲੱਗਾ ਸਤਿਗੁਰੂ ਮਹਾਰਾਜ ਮੈਂ ਇਹੋ ਜਿਹੇ ਪਰਿਵਾਰ ਦੇ ਵਿੱਚ ਗਿਆ ਜਿਹੜੇ ਪਰਿਵਾਰ ਦੇ ਵਿੱਚ ਕੋਈ ਬੱਚੇ ਆਦਿਕ ਨਹੀਂ ਸਨ, ਉਹ ਗ੍ਰਸਤੀਆਂ ਦਾ ਪਰਿਵਾਰ ਨਹੀਂ ਸੀ, ਤੇ ਇੱਕ ਮੈਂ ਵੇਖਿਆ ਕਿ ਭਾਈ ਜਿੱਥੇ ਇਕੱਲਾ ਇੱਕੋ ਹੀ ਬੰਦਾ ਰਹੇਗਾ ਉੱਥੇ ਸੁਚਮਤਾ ਹੀ ਬਹੁਤ ਜ਼ਿਆਦਾ ਹੋਵੇਗੀ, ਤੇ ਨਾਲ ਉਹ ਬਾਰ ਬਾਰ ਇਹੀ ਕਹਿੰਦਾ ਸੀ ਕਿ ਮਹਾਰਾਜ ਮੈਂ ਬ੍ਰਹਮਚਾਰੀ ਦੇ ਘਰ ਦੇ ਵਿੱਚੋਂ ਪਾਣੀ ਲੈ ਕੇ ਆਇਆ, ਬ੍ਰਹਮਚਾਰੀ ਦੇ ਘਰ ਦੇ ਵਿੱਚੋਂ ਪਾਣੀ ਲੈ ਕਰਕੇ ਆਇਆ, ਜਿਹਦੇ ਪਰਿਵਾਰ ਦੇ ਵਿੱਚ ਕੋਈ ਬੱਚਾ ਜਿਹਨੇ ਵਿਆਹ ਹੀ ਨਹੀਂ ਕੀਤਾ, ਜਿਹਦਾ ਪਰਿਵਾਰ ਹੀ ਨਾ ਹੋਵੇ, ਜਿਹਦੇ ਉਹਦੇ ਬੱਚੇ ਆਦਿ ਕੀ ਹੋਣਗੇ, ਇਸ ਤਰ੍ਹਾਂ ਬਾਰ ਬਾਰ ਕਹਿੰਦਾ ਮੈਂ ਬ੍ਰਹਮਚਾਰੀ ਦੇ ਘਰ ਦੇ ਵਿੱਚੋਂ ਪਾਣੀ ਲੈ ਕੇ ਆਇਆ ਹਾਂ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਪਿਆਰੀ ਜਦੋਂ ਬਾਰ ਬਾਰ ਕਹਿੰਦਾ, ਉਹ ਇੰਜ ਮਹਾਰਾਜ ਜੀ ਨੂੰ ਜਣਾ ਰਿਹਾ ਸੀ ਕਿ ਬ੍ਰਹਮਚਾਰੀਆਂ ਦੇ ਘਰ ਦੇ ਵਿੱਚੋਂ ਦਾ ਪਾਣੀ ਜਿਹੜਾ ਬੜਾ ਸੁੱਚਾ ਹੈ, ਉਹ ਸੁਚਮਤਾਈ ਦੇ ਨਾਲ ਹੋਵੇਗਾ, ਮੈਂ ਬ੍ਰਹਮਚਾਰੀ ਦੇ ਘਰ ਦੇ ਵਿੱਚ ਬਾਰ ਬਾਰ ਕੋਈ ਇੱਕ ਚੀਜ਼ ਬੋਲੋ ਉਹ ਬੰਦਾ ਉਹਨੂੰ ਨੋਟਿਸ ਕਰਦਾ, ਉਹਦਾ ਮਤਲਬ ਇਹ ਸੀ ਉਹਨੇ ਉਹਦੀ ਨਿਗਾਹ ਦੇ ਵਿੱਚ ਇਹ ਸੀ ਕਿ ਗ੍ਰਸਤੀ ਜਿਹੜੇ

ਉਹਨੇ ਗ੍ਰਸਤੀਆਂ ਦੀ ਪਿਆਰਿਓ ਉਹਨਾਂ ਦੀ ਹੇਠ ਕਰਨੀ ਕੀਤੀ। ਭਾਵ ਕੇ ਇੱਕ ਨਫ਼ਰਤ ਦੇ ਨਾਲ ਕਿਹਾ ਗ੍ਰਸਤੀਆਂ ਦੇ ਘਰਾਂ ਵਿੱਚੋਂ ਨਹੀਂ ਮਹਾਰਾਜ, ਗ੍ਰਸਤੀ ਜਿਹੜੇ ਹਨ ਉਹਨਾਂ ਦੇ ਘਰ ਦੇ ਵਿੱਚ ਤਾਂ ਝੂਠ ਬੜੀ ਵਰਤਦੀ ਹੈ, ਮੈਂ ਬ੍ਰਹਮਚਾਰੀ ਦੇ ਘਰ ਦੇ ਵਿੱਚੋਂ ਬ੍ਰਹਮਚਾਰੀ ਦੇ ਘਰ ਦੇ ਵਿੱਚੋਂ ਪਾਣੀ ਲੈ ਕੇ ਆਇਆ ਹਾਂ। ਤੇ ਜਦੋਂ ਬਾਰ ਬਾਰ ਕਹਿੰਦਾ ਨਾ, ਭਾਵ ਕੇ ਉਹਨੇ ਗ੍ਰਸਤ ਜੀਵਨ ਦੀ, ਗ੍ਰਸਤ ਧਰਮ ਦੀ ਨਿਰਾਦਰੀ ਕੀਤੀ ਤੇ ਨਾਲ ਬ੍ਰਹਮਚਰੀਆ ਦਾ ਜਿਹੜਾ ਨਾ ਉਹਨੇ ਜਿਹੜੇ ਵਿਆਹ ਨਹੀਂ ਕਰਦੇ ਹਨ ਬ੍ਰਹਮਚਾਰੀ ਦਾ ਪਿਆਰਿਓ ਦੀ ਡੈਫੀਨੇਸ਼ਨ ਪਰਿਭਾਸ਼ਾ ਬਹੁਤ ਵੱਖਰੀ ਹੈ, ਉਹ ਪਰਮ ਅਵਸਥਾ ਹੈ ਬ੍ਰਹਮਚਰੀਆ ਅਵਸਥਾ। ਲੇਕਿਨ ਪਿਆਰਿਓ ਕਈ ਬੰਦੇ ਜਿਹੜੇ ਨਾ ਉਹ ਵਿਆਹ ਨਹੀਂ ਕਰਾਉਂਦੇ ਹਨ, ਆਪਾਂ ਵੇਖਦੇ ਹਾਂ ਕਿਸੇ ਕਾਰਨ ਕਰਕੇ ਕਹਿੰਦੇ ਜੀ ਅਸੀਂ ਵਿਆਹ ਨਹੀਂ ਕਰਨਾ। ਠੀਕ ਹੈ, ਵਿਆਹ ਤੋਂ ਤਾਂ ਰੁਕ ਜਾਂਦੇ, ਲੇਕਿਨ ਪਿਆਰਿਓ ਜਦੋਂ ਉਹਨਾਂ ਦਾ ਜੀਵਨ ਆਪਾਂ ਵੇਖਦੇ ਹਾਂ ਪਤਾ ਲੱਗਦਾ ਕਿ ਇਹ ਤਾਂ ਜੀ ਬਹੁਤ ਗੰਦਾ ਬੰਦਾ, ਬੜਾ ਬੇਈਮਾਨ ਬੰਦਾ, ਸਿਰਫ ਇਹਨੇ ਵਿਆਹ ਨਹੀਂ ਕਰਾਉਣਾ ਕੀਤਾ ਲੋਕ ਲਾਜ ਕਰਕੇ, ਲੋਕ ਦਿਖਾਵਾ ਕਰਕੇ, ਅੰਦਰ ਖਾਤੇ ਸਾਰੇ ਪੁੱਠੇ ਸਿੱਧੇ ਕੰਮ ਕਰੀ ਜਾਂਦਾ। ਪਤਾ ਹੁੰਦਾ ਪਿਆਰਿਓ ਸਮਾਜ ਦੇ ਵਿੱਚ ਰਹਿੰਦੇ ਹਾਂ ਵਿਚਰਦੇ ਹਾਂ, ਪਤਾ ਲੱਗਦਾ ਫਿਰ ਆਪਾਂ ਵੀ ਕਹਿੰਦੇ ਹਾਂ ਕਾਹਦਾ ਬ੍ਰਹਮਚਾਰੀ ਭਾਈ ਤੂੰ ਕਾਹਦਾ, ਤੂੰ ਕਹਿੰਦਾ ਜੀ ਅਨਮੈਰਿਡ ਹਾਂ, ਵਿਆਹ ਨਹੀਂ ਕੀਤਾ। ਉਹਦੇ ਨਾਲੋਂ ਤਾਂ ਗ੍ਰਸਤੀ ਬੰਦਾ ਵਧੀਆ, ਜਿਹਨੇ ਵਿਆਹ ਕੀਤਾ ਏਕਾ ਨਾਰੀ ਜਤੀ ਹੋਏ, ਇੱਕ ਨਾਰੀ ਦੇ ਨਾਲ ਆਪਣੇ ਸੰਬੰਧ ਰੱਖਦਾ। ਲੇਕਿਨ ਇਹੋ ਜਿਹੇ ਬੇਈਮਾਨ ਬੰਦੇ ਪਿਆਰਿਓ ਉਹ ਵਿਆਹ ਸ਼ਾਦੀ ਤਾਂ ਨਹੀਂ ਕਰਾਉਂਦੇ, ਲੇਕਿਨ ਦੂਜੇ ਪਾਸੇ ਜਾ ਕਰਕੇ

0: ਹੱਥੋਂ ਕੋ ਵਰਸਾਏ ਤੇ ਗ੍ਰਸਤੀ ਦੇ ਘਰੋਂ ਪਿਆਰਿਓ ਕੋਈ ਨਾ ਕੋਈ ਬੰਦਾ ਕੋਈ ਵੀ ਜਾਵੇ ਖਾਲੀ ਨਹੀਂ ਮੁੜਦਾ ਉਹਨੇ ਕੋਈ ਨਾ ਕੋਈ ਤੁਹਾਨੂੰ ਛਕਾਉਣਾ ਹੈ। ਸੋ ਇਹਨੇ ਜਦੋਂ ਬਾਰ ਬਾਰ ਗਿਆ ਮਹਾਰਾਜ ਬ੍ਰਹਮਚਾਰੀ ਦੇ ਘਰ ਦੇ ਵਿੱਚ ਜਿਹਨੇ ਵਿਆਹ ਨਹੀਂ ਕੀਤਾ ਉਹਦੇ ਘਰ ਦੇ ਵਿੱਚੋਂ ਲੈ ਕੇ ਆਇਆ ਮਹਾਰਾਜ ਜੀ ਨੇ ਪਾਣੀ ਗੇੜ ਦਿੱਤਾ।
1: ਦਇਆ ਸਿੰਘ ਬੋਲੇ ਜਲ ਡਾਰ
0: ਤੇ ਦਇਆ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਣੀ ਸੁੱਟ ਕਰਕੇ ਕਹਿਣ ਲੱਗੇ
1: ਗ੍ਰਹਿ ਕੋ ਸੋਧ ਨਾ
0: ਬਾਰ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਜਿਹੜਾ ਵਿਆਹ ਨਹੀਂ ਕਰਦਾ ਨਾ ਜਿਹੜਾ ਇਸ ਤਰ੍ਹਾਂ ਅਖੌਤੀ ਬ੍ਰਹਮਚਾਰੀ ਹੈ ਇਹ ਅਖੌਤੀ ਬ੍ਰਹਮਚਾਰੀ ਪਿਆਰਿਓ ਹੋਣਾ ਬਹੁਤ ਕਠਿਨ ਹੈ। ਹੁਣ ਇਹੀ ਗ੍ਰੰਥ ਦੇ ਵਿੱਚ ਆਇਆ ਕਿ ਬ੍ਰਹਮਚਰੀਆ ਪਿਆਰਿਓ ਅੱਠ ਅੰਗ ਉਹਦੇ ਹੁੰਦੇ ਹਨ, ਅੱਠ ਤਰ੍ਹਾਂ ਦਾ ਬ੍ਰਹਮਚਰੀਆ ਹੁੰਦਾ ਹੈ। ਜਿਹੜਾ ਇਹਨੂੰ ਇਹਦਾ ਪਾਲਣ ਕਰਦਾ ਨਾ ਉਹ ਅਸਲੀ ਪਿਆਰਿਓ ਬ੍ਰਹਮਚਾਰੀ ਹੈ। ਇਹ ਯਾਦ ਰੱਖਣਾ ਚਾਹੀਦਾ ਸਿਰਫ ਕਿ ਆਪਾਂ ਵੀ ਕਈ ਵਾਰੀ ਕਈਆਂ ਨੂੰ ਕਹਿ ਦਿੰਦੇ ਹਾਂ ਜੀ ਇਹਨੇ ਵਿਆਹ ਨਹੀਂ ਕੀਤਾ ਜੀ ਬ੍ਰਹਮਚਾਰੀ ਹੈ। ਨਹੀਂ ਪਿਆਰਿਓ, ਤੇ ਬ੍ਰਹਮਚਾਰੀ ਦਾ ਮਤਲਬ ਇਹਦਾ ਅਰਥ ਹੁੰਦਾ ਬ੍ਰਹਮਚਰੀਆ, ਜਿਹਦੀ ਚਰੀਆ ਜਿਹੜੀ ਆ ਬ੍ਰਹਮ ਵਾਂਗੂ ਬਣ ਜਾਂਦੀ ਹੈ। ਬ੍ਰਹਮ ਦਾ ਮਤਲਬ ਪਰਮਾਤਮਾ, ਜਿਹਦੀ ਚਰੀਆ ਦਿਨ ਚਰੀਆ ਜਿਹਦਾ ਜੀਵਨ ਪਰਮਾਤਮਾ ਵੱਤ ਹੋ ਜਾਂਦਾ ਉਹ ਅਸਲੀ ਬ੍ਰਹਮਚਾਰੀ ਹੈ, ਨਾ ਕਿ ਜਿਹਨੇ ਵਿਆਹ ਨਹੀਂ ਕਰਾਇਆ ਤੇ ਉਹ ਬ੍ਰਹਮਚਾਰੀ ਨਹੀਂ ਬਣ ਜਾਂਦਾ। ਉਹਨੂੰ ਆਪਾਂ ਕਹਿ ਸਕਦੇ ਅਣਵਿਆਹਤਾ ਬੋਲੋ, ਅਨਮੈਰਿਡ ਬੋਲੋ ਅੰਗਰੇਜ਼ੀ ਦੇ ਵਿੱਚ, ਇਹੋ ਜਿਹੇ ਬੰਦੇ ਜਿਹੜੇ ਉਹਨਾਂ ਨੂੰ ਅਨਮੈਰਿਡ ਕਿਹਾ ਜਾਂਦਾ ਜੀ ਇਹਨੇ ਵਿਆਹ ਨਹੀਂ ਕਰਨਾ ਕੀਤਾ। ਲੇਕਿਨ ਬ੍ਰਹਮਚਾਰੀ ਆ ਬਹੁਤ ਵੱਡੀ ਅਵਸਥਾ ਹੈ ਪਿਆਰਿਓ, ਗ੍ਰਸਤੀ ਬੰਦੇ ਜਿਹੜੇ ਬ੍ਰਹਮ ਦੇ ਨਾਲ ਜਿਹੜੇ ਜਿਹਨੂੰ ਆਪਾਂ ਬ੍ਰਹਮ ਗਿਆਨੀ ਬੋਲਦੇ ਹਾਂ ਤੇ ਸਮਝ ਲਿਓ ਉਹੀ ਅਵਸਥਾ ਦੇ ਮਾਲਕ ਹੁੰਦੇ ਹਨ, ਬ੍ਰਹਮਚਰੀਆ ਜਿਨ੍ਹਾਂ ਦੀ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਸੁਣ ਕਰਕੇ ਕਹਿ ਦਿੱਤਾ ਕਿ ਨਹੀਂ ਭਾਈ, ਉਸ ਬੰਦੇ ਦੇ ਘਰ ਦਾ ਪਾਣੀ ਜਿਹੜਾ ਠੀਕ ਨਹੀਂ ਹੈ, ਜੂਠਾ ਹੈ, ਗੰਦਾ ਹੈ। ਤੇ ਜਿਹੜਾ ਬੰਦਾ ਇਕੱਲਾ ਰਹਿ ਗਿਆ ਉਹਨੇ ਕਾਹਦੀ ਸੁਚਮਤਾਈ ਰੱਖਣੀ ਹੈ। ਜਿੱਥੇ ਨਾ ਗ੍ਰਸਤ ਜੀਵਨ ਰਹਿੰਦਾ, ਜਿੱਥੇ ਗ੍ਰਸਤੀ ਰਹਿੰਦੇ ਹਨ, ਜਿੱਥੇ ਕਈ ਲੋਕ ਆਏ ਗਏ ਤੇ ਪੂਰਾ ਜਿੱਥੇ ਗ੍ਰਸਤ ਜੀਵਨ ਵਾਲਾ। ਮਹਾਰਾਜ ਜੀ ਨੇ ਪਿਆਰਿਓ ਇਹ ਬਹੁਤ ਇਹ ਜੋ ਅਧਿਆਇ ਜਿਹੜਾ ਨਾ ਇਹ ਪ੍ਰਸੰਗ ਜਿਹੜਾ ਪਿਆਰਿਓ ਬਹੁਤ ਰਹੱਸਮਈ ਹੈ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਗ੍ਰਸਤ ਜੀਵਨ ਦੀ ਪ੍ਰਧਾਨਤਾ ਦੱਸਣੀ ਕੀਤੀ ਹੈ। ਮਹਾਰਾਜ ਨੇ ਬਚਨ ਕੀਤਾ ਜੈਸ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਬੱਚੇ ਰਹਿੰਦੇ ਹਨ ਤੇ ਬਹੁਤ ਸਾਰੇ ਜੀ ਜੰਤ ਰਹਿੰਦੇ ਹਨ, ਫਿਰ ਉੱਥੇ ਰਹਿ ਕਰਕੇ ਉੱਥੇ ਜਦੋਂ ਸੁਚਮਤਾਈ ਦਾ ਪਾਲਣ ਕਰਦੇ ਉਹ ਪਾਣੀ ਜਿਹੜਾ ਗ੍ਰਸਤੀਆਂ ਦੇ

ਵਿੱਚ ਉਹਦੀ ਭਗਤੀ ਜਿਹੜੀ ਹੈ ਸ਼ੁੱਧ ਹੁੰਦੀ ਹੈ, ਜਿਨ੍ਹਾਂ ਦੇ ਆਚਰਣ ਜਿਹੜੇ ਹਨ ਤੇ ਆਚਰਣ ਜਿਨ੍ਹਾਂ ਦਾ ਸ਼ੁੱਧ ਹੋ ਜਾਵੇ, ਕਿਉਂਕਿ ਗ੍ਰਸਤੀ ਜੀਵਨ ਦਾ ਆਚਰਣ ਜਿਹੜਾ ਪਿਆਰਿਓ ਸ਼ੁੱਧ ਰਹਿੰਦਾ ਹੈ। ਸਤਿਗੁਰੂ ਮਹਾਰਾਜ ਨੇ ਵੀ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜਦੋਂ ਵਚਨ ਕੀਤਾ ਤੇ ਮਹਾਂਪੁਰਖਾਂ ਨੇ ਕਿਹਾ ਸੀ ਸਤਿਗੁਰੂ ਮਹਾਰਾਜ ਇਹ ਇਸਤਰੀ ਕੀ, ਤੇ ਸਤਿਗੁਰੂ ਮਹਾਰਾਜ ਤਿਆਗ ਕੀ, ਸਤਿਗੁਰੂ ਮਹਾਰਾਜ ਨੇ ਕਿਹਾ ਔਰਤ ਈਮਾਨ, ਔਰਤ ਜਿਹੜੀ ਨਾ ਪਿਆਰਿਓ ਇਹ ਬੰਦੇ ਦਾ ਈਮਾਨ ਜਿਹੜਾ ਉਹ ਬਰਕਰਾਰ ਰੱਖਦੀ ਹੈ। ਹੁਣ ਇਹ ਚਾਰ ਤਰ੍ਹਾਂ ਦੇ ਆਸ਼ਰਮ ਹੁੰਦੇ ਹਨ, ਪਹਿਲਾਂ ਜਿਹੜਾ ਬ੍ਰਹਮਚਰੀਆ ਹੋ ਗਿਆ ਤੇ ਇਹਦੇ ਵਿੱਚ ਸਾਧ ਸੰਗਤ ਜੀ 25 ਸਾਲਾਂ ਤੱਕ ਜਦੋਂ ਤੱਕ ਵਿਆਹ ਨਾ ਹੋਵੇ ਉਦੋਂ ਤੱਕ ਪਿਆਰਿਓ ਤੇ ਆਪਾਂ ਬ੍ਰਹਮਚਰੀਆ ਨੂੰ ਬੋਲਦੇ ਹਾਂ। ਉਹ ਤੋਂ ਬਾਅਦ ਦੂਜਾ ਆਸ਼ਰਮ ਹੁੰਦਾ ਗ੍ਰਸਤੀ ਹੁੰਦਾ, ਤੀਜਾ ਜਿਹੜਾ ਵਾਣ ਪ੍ਰਸਤੀ ਹੁੰਦਾ, ਚੌਥਾ ਜਿਹੜਾ ਸੰਨਿਆਸਤ ਹੁੰਦਾ ਸੰਨਿਆਸੀ ਹੁੰਦਾ ਹੈ। ਇਹ ਚਾਰ ਤਰ੍ਹਾਂ ਦੇ ਇਹ ਜਿਹੜੇ ਆਸ਼ਰਮ ਹੁੰਦੇ ਨਾ ਪਿਆਰਿਓ, ਤੇ ਉਂਝ ਪਿਆਰਿਓ ਵੇਖਿਆ ਜਾਵੇ ਤੇ ਕਈ ਨਾ ਬ੍ਰਹਮਚਰੀਆ ਨੂੰ ਜਿਹੜੇ ਵਿਆਹ ਨਹੀਂ ਕਰਦੇ ਹਨ ਉਹਨਾਂ ਨੂੰ ਬੜੀ ਪ੍ਰਧਾਨਤਾ ਦਿੰਦੇ, ਲੇਕਿਨ ਗੁਰਮਤ ਜਿਹੜੀ ਨਾ ਪਿਆਰਿਓ ਉਹਨੇ ਗ੍ਰਸਤ ਜੀਵਨ ਨੂੰ ਪ੍ਰਧਾਨਤਾ ਦਿੱਤੀ ਹੈ। ਗੁਰੂ ਘਰ ਦੇ ਸਿੱਖ ਪੰਥ ਦੇ ਵੇਦ ਵਿਆਸ ਮਹਾਂਪੁਰਖ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕਰਨਾ ਕੀਤਾ। ਉਹਨਾਂ ਦੀ ਰਚਨਾ ਜਦੋਂ ਆਪਾਂ ਪੜ੍ਹਦੇ ਨਾ ਪਿਆਰਿਓ ਕਥਨ ਕਰਦੇ ਹਨ, ਜੈਸੇ ਸਲ ਸਲਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸੁਮੇਰ ਵੱਡੋ ਜਗਤ ਬਖਾਨ ਹੈ, ਤਰ ਵਰ ਬਿਖੈ ਜੈਸੇ ਚੰਦਨ ਦਰਖਤ ਵੱਡੋ, ਧਾਤਨ ਮੈਂ ਕਨਕ ਅਤ ਉਤਮ ਕੈ ਮਾਨ ਹੈ। ਤੇ ਉਸ ਤੋਂ ਬਾਅਦ ਉਹ ਬਚਨ ਕਰਦੇ ਹਨ ਕਿ ਜੈਸੇ ਸਲ ਸਲਤਾ ਸਕਲ ਮੈਂ ਸਮੁੰਦਰ ਵੱਡੋ, ਮੇਰ ਮੈਂ ਸੁਮੇਰ ਵੱਡੋ ਜਗਤ ਬਖਾਨ ਹੈ, ਤਰ ਵਰ ਬਿਖੈ ਜੈਸੇ ਚੰਦਨ ਦਰਖਤ ਵੱਡੋ, ਧਾਤਨ ਮੈਂ ਕਨਕ ਅਤ ਉਤਮ ਕੈ ਮਾਨ ਹੈ, ਪੰਛੀਅਨ ਮੈਂ ਹੰਸ ਮ੍ਰਿਗ ਰਾਜਨ ਮੈਂ ਸਾਰ ਦੂਰ, ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਾਨ ਹੈ, ਇਸ ਤਰ੍ਹਾਂ ਹੀ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਅਖੀਰ ਦੇ ਵਿੱਚ ਇਹ ਸਾਰੇ ਦ੍ਰਿਸ਼ਟਾਂਤ ਦੇ ਕਰਕੇ ਕਹਿੰਦੇ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਤੇ ਉਹਨਾਂ ਨੇ ਜੋ ਬਚਨ ਕਰਨਾ ਕੀਤਾ ਕਹਿੰਦੇ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਬਹੁਤ ਨਦੀਆਂ ਨਾਲੇ ਬੜੇ ਵੱਡੇ ਛੋਟੇ ਸੋਮੇ ਹੁੰਦੇ, ਸਾਰਿਆਂ ਦੇ ਵਿੱਚ ਪਿਆਰਿਓ ਸਮੁੰਦਰ ਸਭ ਤੋਂ ਵੱਡਾ ਹੁੰਦਾ, ਸਮੁੰਦਰ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਪਹਾੜ ਪਿਆਰਿਓ ਬਹੁਤ ਜ਼ਿਆਦਾ ਹਨ ਸਾਰੇ ਸੰਸਾਰ ਦੇ ਵਿੱਚ, ਲੇਕਿਨ ਸੁਮੇਰ ਪਰਬਤ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਜਾਨਵਰ ਤਾਂ ਬਹੁਤ ਜ਼ਿਆਦਾ ਹਨ ਲੇਕਿਨ ਕੋਈ ਸ਼ੇਰ ਦੀ ਬਰਾਬਰੀ ਨਹੀਂ ਕਰਦਾ। ਪੰਛੀ ਤਾਂ ਬਹੁਤ ਜ਼ਿਆਦਾ ਹਨ ਲੇਕਿਨ ਕੋਈ ਹੰਸ ਦੀ ਬਰਾਬਰੀ ਨਹੀਂ ਕਰ ਸਕਦਾ। ਤੇ ਧਾਤਾਂ ਤਾਂ ਬਹੁਤ ਜ਼ਿਆਦੀਆਂ ਹਨ ਤੇ ਉਹਨਾਂ ਧਾਤਾਂ ਦੇ ਵਿੱਚ ਕੋਈ ਵੀ ਸੋਨੇ ਦੀ ਬਰਾਬਰੀ ਨਹੀਂ ਕਰ ਸਕਦਾ। ਇਸ ਤਰ੍ਹਾਂ ਹੀ ਪੱਥਰ ਮਣੀ ਮਾਣਕ ਤਾਂ ਬਹੁਤ ਸਾਰੇ ਹਨ, ਉਹਦੇ ਵਿੱਚ ਹੀਰੇ ਦੀ ਕੋਈ ਬਰਾਬਰੀ ਨਹੀਂ ਕਰਦਾ, ਹੀਰਾ ਸਰਵ ਸ੍ਰੇਸ਼ਟ ਹੁੰਦਾ ਹੈ। ਇਸ ਤਰ੍ਹਾਂ ਰਾਗ ਤਾਂ ਬਹੁਤ ਜ਼ਿਆਦਾ ਹਨ ਤੇ ਰਾਗਾਂ ਦੇ ਵਿੱਚ ਰਾਗਨ ਮੈਂ ਸ਼੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਾਰੇ ਰਾਗਾਂ ਦੇ ਵਿੱਚੋਂ ਸਰਵ ਸ੍ਰੇਸ਼ਟ ਰਾਗ ਜਿਹੜਾ ਉਹ ਸ਼੍ਰੀ ਰਾਗ ਹੈ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਪਾਂ ਪਾਠ ਕਰਦੇ ਹਾਂ ਰਾਗਾਂ ਦੀ ਆਰੰਭਤਾ ਹੁੰਦੀ ਹੈ, ਪਹਿਲਾ ਰਾਗ ਹੀ ਪਿਆਰਿਓ ਸ਼੍ਰੀ ਰਾਗ ਉਚਾਰਨ ਕਰਨਾ ਕੀਤਾ ਤੇ ਪਾਤਸ਼ਾਹ ਜੀ ਨੇ ਆਪ ਉਚਾਰਨ ਕੀਤਾ ਬਚਨ ਕੀਤਾ ਰਾਗਨ ਮੈਂ ਸ਼੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਜੇ ਮਨ ਵਿੱਚ ਸੱਚ ਪਿਆਰ ਹੈ ਤਾਂ ਤੁਸੀਂ ਦੇਖੋ ਰਾਗਾਂ ਦੇ ਵਿੱਚ ਸਰਵ ਸ੍ਰੇਸ਼ਟ ਰਾਗ ਜਿਹੜਾ ਉਹ ਹੈ ਸ਼੍ਰੀ ਰਾਗ ਹੈ। ਇਸ ਤਰ੍ਹਾਂ ਹੀ ਗਿਆਨੀਆਂ, ਗਿਆਨੀ ਤਾਂ ਬਹੁਤ ਜ਼ਿਆਦਾ ਲੇਕਿਨ ਪਿਆਰਿਓ ਗਿਆਨੀਆਂ ਦੇ ਵਿੱਚ ਸਭ ਤੋਂ ਸ੍ਰੇਸ਼ਟ ਗਿਆਨ ਗੁਰੂ ਦਾ ਗਿਆਨ ਹੈ। ਤੇ ਇਸ ਤਰ੍ਹਾਂ ਧਿਆਨੀਆਂ ਦੇ ਵਿੱਚ ਸਭ ਤੋਂ ਸ੍ਰੇਸ਼ਟ ਧਿਆਨ ਜਿਹੜਾ ਉਹ ਗੁਰੂ ਮਹਾਰਾਜ ਜੀ ਦਾ ਧਿਆਨ ਹੈ। ਇਸ ਤਰ੍ਹਾਂ ਇਹ ਚਾਰ ਧਰਮ ਜਿਹੜੇ ਹਨ ਇਹਨਾਂ ਚਾਰ ਧਰਮਾਂ ਦੇ ਵਿੱਚ ਸਗਲ ਧਰਮ ਮਹਿ ਗ੍ਰਸਤ ਪ੍ਰਧਾਨ ਹੈ। ਇਹ ਧਰਮਾਂ ਦੇ ਵਿੱਚ ਪਿਆਰਿਓ ਗ੍ਰਸਤ ਧਰਮ ਜਿਹੜਾ ਹੈ ਇਹ ਪ੍ਰਮਾਣਿਕ ਹੈ। ਤਾਂ ਹੀ ਤਾਂ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਵਿਆਹ ਕਾਰਜ ਕਰਨੇ ਕੀਤੇ, ਮਹਾਰਾਜ ਜੀ ਨੇ ਪਰਿਵਾਰ ਵਸਾਏ। ਸਤਿਗੁਰੂ ਮਹਾਰਾਜ ਜੀ ਪਿਆਰਿਓ ਆਪਾਂ ਕਹਿੰਦੇ ਹਾਂ ਕਿਉਂਕਿ ਸੰਸਾਰ ਨੂੰ ਆ ਗ੍ਰਸਤ ਜੀਵਨ ਨੂੰ ਜੰਜਾਲ ਕਿਹਾ ਜਾਂਦਾ। ਲੋਕੀ ਕਹਿੰਦੇ ਕਈ ਵਾਰੀ ਕਈ ਬੰਦਾ ਪਿਆਰਿਓ ਕੋਈ ਵਿਆਹ ਕਰੇ ਉਹਨੂੰ ਕਹਿੰਦਾ ਜੀ ਹੁਣ ਭਾਈ ਤੂੰ ਗ੍ਰਸਤ ਵਿੱਚ ਫਸ ਗਿਆ, ਹੁਣ ਤੂੰ ਨਾ ਇਹ ਜੰਜਾਲਾਂ ਦੇ ਵਿੱਚ ਫਸ ਗਿਆ, ਇਹਦੇ ਵਿੱਚੋਂ ਨਹੀਂ ਨਿਕਲ ਸਕਦਾ।
ਲੋਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਉਸ ਜ਼ਮਾਨੇ ਦੇ ਵਿੱਚ ਪਿਆਰਿਓ ਅੱਜ ਵੀ ਕਈ ਲੋਕ ਕਹਿੰਦੇ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਫਿਰ ਆਪਣੇ ਪਰਿਵਾਰ ਦਾ ਤਿਆਗ ਕਰ ਗ੍ਰਸਤ ਦਾ ਤਿਆਗ ਕਰ ਤਾਂ ਤੈਨੂੰ ਰੱਬ ਦੀ ਪ੍ਰਾਪਤੀ ਹੋਵੇਗੀ ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗ੍ਰਸਤ ਦਾ ਤਿਆਗ ਨਹੀਂ ਸਿਖਾਇਆ

ਸਾਨੂੰ ਆਪ ਗ੍ਰਸਤੀ ਬਣ ਕਰਕੇ ਸਤਿਗੁਰੂ ਮਹਾਰਾਜ ਜੀ ਗ੍ਰਸਤ ਤੋਂ ਨਿਰਲੇਪ ਰਹੇ ਹਨ। ਜਦੋਂ ਇਹ ਜੋਗੀ ਆਏ ਨਾ ਸਾਧ ਸੰਗਤ ਜੀ, ਇਹ ਨਾਥ ਜੋਗੀ, ਇਹਨਾਂ ਨੇ ਮਹਾਰਾਜ ਜੀ ਦੇ ਨਾਲ ਗੋਸ਼ਟ ਕਰਨੀ ਕੀਤੀ। ਗੁਰੂ ਮਹਾਰਾਜ ਜੀ ਨੂੰ ਬਚਨ ਕੀਤਾ, ਸਤਿਗੁਰੂ ਮਹਾਰਾਜ ਸੁਣਿਆ ਤੁਸੀਂ ਗ੍ਰਸਤੀ ਹੋ, ਤੁਹਾਡਾ ਵਿਆਹ ਹੋਇਆ? ਮਹਾਰਾਜ ਕਹਿਣ ਲੱਗੇ, ਹਾਂ ਵਿਆਹ ਹੋਇਆ ਭਾਈ, ਸਾਡਾ ਵਿਆਹ ਹੋਇਆ, ਸਾਡੀ ਧਰਮ ਸੰਪਤਨੀ ਹੈ। ਕਹਿਣ ਲੱਗੇ, ਓਹੋ ਹੋ, ਇਹ ਤਾਂ ਬਹੁਤ ਵੱਡਾ ਪਾਪ। ਕਹਿਣ ਲੱਗੇ, ਬੱਚਾ ਤਾਂ ਨਹੀਂ ਹੋਇਆ, ਗ੍ਰਸਤ ਤਾਂ ਨਹੀਂ ਕੀਤਾ? ਮਹਾਰਾਜ ਨੇ ਕਿਹਾ, ਕੀਤਾ ਭਾਈ, ਸਾਡੇ ਦੋ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ। ਫਿਰ ਇਹ ਕਹਿ ਕਰਕੇ ਕਹਿਣ ਲੱਗੇ, ਫਿਰ ਤੁਸੀਂ ਕਾਹਦੇ ਮਹਾਂਪੁਰਖ ਹੋ, ਤੁਸੀਂ ਤਾਂ ਗ੍ਰਸਤ ਦੇ ਵਿੱਚ ਜਕੜੇ ਹੋਏ ਹੋ, ਗ੍ਰਸਤੀ ਜੀਵਨ ਦੇ ਵਿੱਚ ਤੁਸੀਂ ਜਕੜੇ, ਤਾਂ ਜੰਜਾਲ ਦੇ ਵਿੱਚ, ਕਿੱਚੜ ਦੇ ਵਿੱਚ, ਗੰਦਗੀ ਦੇ ਵਿੱਚ ਫਸੇ ਹੋਏ ਹੋ। ਮਹਾਰਾਜ ਨੇ ਫਿਰ ਦ੍ਰਿਸ਼ਟਾਂਤ ਦਿੱਤਾ, ਕਿਹਾ ਕਿ ਅਸੀਂ ਗ੍ਰਸਤ ਦੇ ਵਿੱਚ ਰਹਿ ਕਰਕੇ ਗ੍ਰਸਤ ਤੋਂ ਨਿਰਲੇਪ ਹਾਂ। ਇਹ ਨਿਰਲੇਪਤਾ ਕਿਸ ਤਰ੍ਹਾਂ ਦੀ ਹੁੰਦੀ ਹੈ? ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਮਹਾਰਾਜ ਨੇ ਬਚਨ ਕੀਤਾ, ਦੋ ਦ੍ਰਿਸ਼ਟਾਂਤ ਦਿੱਤੇ। ਇੱਕ ਕਮਲ ਦਾ ਫੁੱਲ ਪਿਆਰਿਓ, ਕਿਉਂਕਿ ਕਮਲ ਦਾ ਫੁੱਲ ਆਪ ਜੀ ਦੇਖੋ ਕਿੱਚੜ ਦੇ ਵਿੱਚ, ਗੰਦਗੀ ਦੇ ਵਿੱਚ ਖਿੜਦਾ। ਵਧੀਆ ਸਾਫ਼ ਸੁਥਰਾ ਪਾਣੀ ਰੱਖੋ, ਕਿੱਚੜ ਨਾ ਪਾਓ, ਗੰਦਗੀ ਨਾ ਰੱਖੋ, ਉਹਦੇ ਵਿੱਚ ਕਮਲ ਦਾ ਫੁੱਲ ਕਦੇ ਉੱਕਾ ਨਹੀਂ ਖਿੜੇਗਾ। ਉਹਦੇ ਲਈ ਗੰਦਗੀ ਚਾਹੀਦੀ ਹੈ, ਗੰਦਗੀ ਦੇ ਵਿੱਚ ਰਹਿੰਦਾ, ਪਾਣੀ ਦੇ ਵਿੱਚ ਰਹਿੰਦਾ, ਪਾਣੀ ਤੋਂ ਨਿਰਲੇਪ ਰਹਿੰਦਾ, ਪਾਣੀ ਤੋਂ ਉਹ ਆਪਣੇ ਪਿਆਰਿਓ ਜੜਾ ਮਜ਼ਬੂਤ ਕਰਦਾ, ਅੰਨ ਪਾਣੀ ਲੈਂਦਾ, ਲੇਕਿਨ ਉਹਦਾ ਯਰਾਨਾ ਪਾਣੀ ਦੇ ਨਾਲ ਨਹੀਂ, ਸੂਰਜ ਦੇ ਨਾਲ ਹੁੰਦਾ। ਦੂਜਾ ਦ੍ਰਿਸ਼ਟਾਂਤ ਜਿਸ ਤਰ੍ਹਾਂ ਕਿ ਮੁਰਗਾਬ ਜਿਹੜਾ, ਉਂਝ ਆਮ ਪਿਆਰਿਓ ਦੂਜੇ ਪੰਛੀ ਜਿਹੜੇ ਹੁੰਦੇ ਨਾ, ਆਪਨੇ ਵੇਖਿਆ ਹੋਵੇਗਾ, ਦੂਜੇ ਤੀਜੇ ਸਾਰੇ ਪੰਛੀਆਂ ਨੂੰ ਦੇਖੋ, ਮੀਂਹ ਜਦੋਂ ਪੈਂਦਾ ਨਾ ਪਿਆਰਿਓ, ਕਦੇ ਆਪਨੇ ਵੇਖਿਆ ਹੋਵੇਗਾ, ਬਰਸਾਤ ਪਵੇ, ਸਾਰੇ ਪੰਛੀ ਰੁਕ ਜਾਂਦੇ, ਉਹ ਛੁੱਪ ਜਾਂਦੇ ਹਨ, ਕਿਉਂਕਿ ਉਹਨਾਂ ਨੂੰ, ਜੇ ਉਹਨਾਂ ਦੇ ਖੰਭ ਭਿੱਜ ਗਏ, ਪੰਛੀ ਉੱਡ ਨਹੀਂ ਸਕਦਾ, ਪੰਛੀ ਦੇ ਖੰਭ ਜੇ ਭਿੱਜ ਗਏ, ਉਡਾਰੀ ਨਹੀਂ ਮਾਰ ਸਕਦਾ। ਲੇਕਿਨ ਮੁਰਗਾਬ ਇੱਕ ਇਹੋ ਜਿਹਾ ਪੰਛੀ ਹੈ ਪਿਆਰਿਓ, ਤੁਸੀਂ ਵੇਖਿਆ ਹੋਵੇਗਾ ਹੰਸ ਮੁਰਗਾਬ, ਇਸ ਨਸਲ ਦੇ ਪੰਛੀ ਜਿਹੜੇ ਉਹ ਆਕਾਸ਼ ਦੇ ਵਿੱਚ ਉਡਾਰੀ ਵੀ ਪਿਆਰਿਓ, ਬਹੁਤ ਉੱਚੀ ਉਹਨਾਂ ਦੀ ਉਡਾਰੀ ਹੁੰਦੀ ਹੈ, ਹਜ਼ਾਰਾਂ ਕਿਲੋਮੀਟਰਾਂ ਦੀ ਉਡਾਰੀ ਹੁੰਦੀ, ਇੱਕਦਮ ਉੱਡਦੇ ਉੱਡਦੇ ਸਿੱਧਾ ਪਾਣੀ ਦੇ ਵਿੱਚ ਡੁਬਕੀਆਂ ਚੁੱਬੀਆਂ ਲਾ ਦਿੰਦੇ, ਕਈ ਕਈ ਦਿਨ ਪਾਣੀ ਦੇ ਵਿੱਚ ਚੁੱਬੀਆਂ ਲਾਉਂਦੇ ਰਹਿੰਦੇ, ਆਪਣਾ ਆਹਾਰ ਲੈਂਦੇ, ਜਦੋਂ ਮੌਕਾ ਲੱਗਦਾ ਉਸੇ ਵੇਲੇ ਉਡਾਰੀ ਮਾਰ ਕਰਕੇ ਪਿਆਰਿਓ ਆਕਾਸ਼ ਤੇ ਚੜ ਜਾਂਦੇ, ਉਹਨਾਂ ਦੇ ਖੰਭ ਜਿਹੜੇ ਪਾਣੀ ਦੇ ਵਿੱਚ ਭਿੱਜਦੇ ਨਹੀਂ ਹਨ। ਇਸ ਤਰ੍ਹਾਂ ਹੀ ਅਸੀਂ ਰਹੇ ਗ੍ਰਸਤ ਦੇ ਵਿੱਚ, ਸੰਸਾਰ ਦੇ ਵਿੱਚ ਰਹਿ ਕਰਕੇ ਸੰਸਾਰ ਤੋਂ ਅਸਾਂ ਨਿਰਲੇਪ ਹੋਏ ਹਾਂ। ਸਤਿਗੁਰੂ ਮਹਾਰਾਜ ਨੂੰ ਪਿਆਰਿਓ ਜੋਗੀ ਭੰਗਰ ਨਾਥ ਨੇ ਬੜਾ ਪਿਆਰਾ ਬਚਨ ਕੀਤਾ। ਮਹਾਰਾਜ ਨੇ ਕਿਹਾ, ਗ੍ਰਸਤੀ ਹੋ ਤੇ ਤੁਸੀਂ ਗ੍ਰਸਤ ਜੀਵਨ ਦਾ ਪਾਲਣ ਕਰਨਾ ਕੀਤਾ। ਮਹਾਰਾਜ ਨੇ ਕਿਹਾ ਕਿ ਭੰਗਰ ਨਾਥ ਤੇ ਨਾਨਕ ਆਖੈ, ਸੁਣ ਭੰਗਰ ਨਾਥ। ਭੰਗਰ ਨਾਥ ਨੂੰ ਕਹਿਣ ਲੱਗੇ ਕਿ ਤੇਰੀ ਮਾਂ ਕੁਚੱਜੀ ਹੈ, ਤੇਰੀ ਮਾਂ, ਤੇਰਾ ਬਾਪ ਜਿਹੜਾ ਝੂਠਾ ਕੁਚੱਜਤਾ ਦਾ ਧਾਰਨ ਕਰਨਾ ਕੀਤਾ, ਗੁੱਸੇ ਵਿੱਚ ਹੋ ਗਿਆ। ਕਹਿਣ ਲੱਗਾ, ਤੁਸੀਂ ਮਹਾਰਾਜ ਕੀ ਹਿਮਾਕਤ ਕਰ ਰਹੇ ਹੋ, ਕੀ ਮੈਨੂੰ ਬੋਲ ਰਹੇ ਹੋ? ਮਹਾਰਾਜ ਨੇ ਕਿਹਾ, ਤੂੰ ਮੈਨੂੰ ਕਿਹਾ ਨਾ ਤੁਸੀਂ ਕੁਚੱਜ ਨੂੰ ਧਾਰਨ ਕਰਨਾ ਕੀਤਾ, ਤੁਸੀਂ ਗ੍ਰਸਤ ਨੂੰ ਧਾਰਨ ਕਰਨਾ ਕੀਤਾ, ਗ੍ਰਸਤੀ ਤਾਂ ਪਾਪੀ ਹੁੰਦੇ। ਮਹਾਰਾਜ ਨੇ ਕਿਹਾ, ਤੇਰੇ ਮਾਂ ਬਾਪ ਪਾਪ ਨਹੀਂ ਕਰਦੇ ਤੇ ਤੂੰ ਪੈਦਾ ਨਹੀਂ ਹੋਣਾ ਸੀ। ਚੁੱਪ ਹੋ ਗਿਆ। ਕਹਿਣ ਲੱਗਾ, ਗੱਲ ਤਾਂ ਸੱਚ ਹੈ। ਫਿਰ ਦੂਜੀ ਗੱਲ ਮਹਾਰਾਜ ਨੇ ਕਿਹਾ, ਤੇ ਫਿਰ ਜਿਨ੍ਹਾਂ ਨੂੰ ਤੁਸੀਂ ਗਾਲਾਂ ਕਰਦੇ, ਕਹਿੰਦੇ ਗ੍ਰਸਤੀ ਹੋ, ਪਾਪੀ ਹੈ, ਜੰਜਾਲ ਦੇ ਵਿੱਚ ਫਸੇ ਹੋਏ ਹੋ, ਤੇ ਮਹਾਰਾਜ ਨੇ ਕਿਹਾ, ਫਿਰ ਉਹਨਾਂ ਦੇ ਘਰ ਦੇ ਵਿੱਚ ਜਾ ਕਰਕੇ ਦਾਨ ਕਿਉਂ ਲੈਂਦੇ? ਪਾਤਸ਼ਾਹ ਜੀ ਨੇ ਕਿਹਾ ਕਿ ਜੇ ਤੁਸੀਂ ਵੇਖਦੇ ਹੋ ਕਿ ਭਾਈ ਜੇ ਉਹ ਦੀਸੇ ਨਰਕ ਜਾਂਦੇ ਤਾਂ ਉਹਨਾਂ ਦਾ ਦਾਨ ਨਾ ਲੈਣਾ। ਤੇ ਅੱਗੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਦੇ ਬਚਨ ਆਉਂਦੇ ਹਨ ਕਿ ਦੇਖੋ, ਦੇਂਦਾ ਨਰਕ ਲੈਂਦੇ ਸਵਰਗ, ਦੇਖੋ ਇਹੋ ਧਨਾਣਾ। ਇੱਕ ਪਾਸੇ ਗ੍ਰਸਤੀ ਗ੍ਰਸਤੀ ਕਹਿੰਦੇ ਕਿ ਇਹ ਨਰਕਾਂ ਨੂੰ ਜਾਣ ਵਾਲਾ, ਉਹ ਨਰਕਾਂ ਨੂੰ ਜਾਣ ਵਾਲਿਆਂ ਤੋਂ ਰੱਜ ਰੱਜ ਕੇ ਝੋਲੀਆਂ ਅੱਡ ਕਰਕੇ ਦਾਨ ਲੈਂਦੇ, ਤੇ ਕਹਿੰਦੇ ਗ੍ਰਸਤੀ ਨਰਕਾਂ ਨੂੰ ਜਾਂਦਾ। ਜੇ ਤੁਹਾਡਾ ਦਾਤਾ ਨਰਕਾਂ ਨੂੰ ਜਾ ਰਿਹਾ ਤੇ ਉਹਨਾਂ ਦਾ ਦਾਨ ਲੈ ਕਰਕੇ ਤੁਸੀਂ ਕਿਹੜੇ ਸਵਰਗਾਂ ਨੂੰ ਜਾਓਗੇ? ਤੁਸੀਂ ਵੀ ਤਾਂ ਨਰਕਾਂ ਨੂੰ ਜਾਣਾ। ਚੁੱਪ ਹੋ ਗਏ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ, ਭਾਈ ਗੁਰਦਾਸ ਸਾਹਿਬ ਜੀ ਨੇ ਵੀ, ਔਰ ਵੀ ਸਾਡਾ ਜਿੰਨਾ ਵੀ ਪਿਆਰਿਓ ਸਾਹਿਤ ਜਿਹੜਾ ਹੈ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਦੇਖੋ, ਗ੍ਰਸਤ ਜੀਵਨ ਨੂੰ ਸਤਿਗੁਰੂ ਮਹਾਰਾਜ ਜੀ ਨੇ ਪ੍ਰਧਾਨਤਾ ਦਿੱਤੀ ਹੈ। ਇਹੀ ਵਚਨ ਕੀਤਾ ਕਿ ਗ੍ਰਸਤ ਜੀਵਨ

0: ਨਾਮ ਬਾਣੀ ਦਾ ਜਾਪ ਕਰੋ, ਸੇਵਾ ਸਿਮਰਨ ਭਜਨ ਬੰਦਗੀ ਕਰੋ, ਘਾਲ ਖਾਏ ਕਿਛ ਹੱਥੋਂ ਤੇ ਨਾਨਕ ਰਾਹ ਪਛਾਣੈ ਸੇ, ਕਿ ਘਾਲ ਕਮਾਈ ਕਰੋ ਤੇ ਇਹਦੇ ਵਿੱਚੋਂ ਜੋ ਵੀ ਸਰਦਾ ਬਣਦਾ ਦਾਨ ਪੁੰਨ ਕਰਨਾ ਕਰੋ, ਆਪਣੇ ਜੀਵਨ ਦਾ ਸਵਾਸਾਂ ਦਾ ਦਸਵੰਧ ਕੱਢੋ, ਆਪਣੀ ਮਾਇਆ ਦਾ ਦਸਵੰਧ ਕੱਢਣਾ ਕਰੋ, ਇਹਦੇ ਵਿੱਚ ਹੀ ਤੁਹਾਡਾ ਉਧਾਰ ਹੋ ਜਾਵੇਗਾ।
1: ਬਹੁਤੀ ਗ੍ਰਸਤੀ ਸ਼ੁੱਧ ਸੁਭਾਰ,
0: ਸਤਿਗੁਰੂ ਮਹਾਰਾਜ ਨੇ ਕਿਹਾ ਜਿੱਥੇ ਨਾ ਗ੍ਰਸਤੀ, ਚੰਗੇ ਗ੍ਰਸਤੀ, ਇਮਾਨਦਾਰ ਗ੍ਰਸਤੀ ਬੰਦੇ ਜਿੱਥੇ ਰਹਿੰਦੇ ਨਾ, ਜੋ ਨਾਮ ਬਾਣੀ ਦਾ ਆਚਰਣ ਕਰਦੇ, ਸ਼ਬਦ ਦਾ ਜਾਪ ਕਰਦੇ, ਕਿਉਂਕਿ ਪਿਆਰਿਓ ਯਾਦ ਰੱਖੋ ਇਹ ਗ੍ਰਸਤੀ ਜਿਹੜਾ ਇਹ ਆਮ ਮੈਂ ਸਾਧੂ ਜਿਹੜੇ ਹੁੰਦੇ ਨਾ ਉਹਨੂੰ ਉਹ ਕਹਿੰਦੇ ਪਿਆਰਿਓ ਗ੍ਰਸਤੀ ਜਿਹੜਾ ਇਹ ਵਿਸ਼ਨੂੰ ਭਗਵਾਨ, ਉਹ ਆਮ ਹਿੰਦੂ ਮਤ ਦੇ ਵਿੱਚ ਉਹਨੂੰ ਵਿਸ਼ਨੂੰ ਭਗਵਾਨ ਦਾ ਦਰਜਾ ਦਿੰਦੇ। ਜਿਸ ਤਰ੍ਹਾਂ ਕਿ ਵਿਸ਼ਨੂੰ ਜੀ ਜਿਹੜੇ ਨਾ ਸਾਧ ਸੰਗਤ ਜੀ ਉਹ ਸਾਰਿਆਂ ਨੂੰ ਰਿਜਕ ਦਿੰਦੇ, ਤੇ ਇਸ ਤਰ੍ਹਾਂ ਹੀ ਗ੍ਰਸਤੀ ਜਿਹੜਾ ਨਾ ਪਿਆਰਿਓ ਇਹ ਜਿੰਨੇ ਵੀ ਜੋ ਸੇਵਾਵਾਂ ਚੱਲ ਰਹੀਆਂ, ਜੋ ਵੀ ਧਰਮ ਦੇ ਵਿੱਚ ਆਪ ਜੀ ਦੇਖੋ ਜਿੱਥੇ ਵੀ ਸੇਵਾਵਾਂ ਚੱਲਦੀਆਂ ਦਾਨ ਪੁੰਨ ਹੁੰਦਾ ਉਹ ਸਾਰੇ ਕਰਨ ਵਾਲੇ ਜ਼ਿਆਦਾ ਕਰਕੇ ਗ੍ਰਸਤੀ ਹੁੰਦੇ ਹਨ। ਵਿਹਲੜ ਜਿਹੜੇ ਜਿਹਨੇ ਪਿਆਰੇ ਜਿਹੜਾ ਵਿਹਲੜ ਹੋ ਗਿਆ, ਜਿਹੜਾ ਆਪ ਇਹ ਹੋ ਗਿਆ, ਜਿਹੜਾ ਕੋਈ ਕਮਾਈ ਨਹੀਂ ਕਰ ਰਿਹਾ, ਉਹ ਦਾਨ ਕਿਸ ਤਰ੍ਹਾਂ ਕਰੇਗਾ? ਸਿੱਧੀ ਜੀ ਗੱਲ ਹੈ, ਜੇ ਦਾਨ ਵੀ ਦੇਣਾ ਉਹਦੇ ਲਈ ਤੁਹਾਨੂੰ ਪਹਿਲੇ ਕਮਾਉਣਾ ਪਵੇਗਾ। ਤੇ ਕਈ ਵਾਰੀ ਆਪਾਂ ਵੇਖਦੇ ਹਾਂ ਜਿਹੜੇ ਬੰਦੇ ਜਿਹੜੇ ਨਾ ਗ੍ਰਸਤ ਜੀਵਨ ਦੇ ਵਿੱਚ ਨਹੀਂ ਰਹਿੰਦੇ, ਉਹ ਕਹਿੰਦੇ ਕਿ ਜੀ ਨਹੀਂ ਜੀ ਕਮਾ ਕਰਕੇ ਕੀ ਕਰਨਾ, ਚਲੋ ਡੇਰਿਆਂ ਦੇ ਵਿੱਚ ਰਹਿ ਲਈਏ, ਜਿੱਥੇ ਮਰਜ਼ੀ ਦਿਨ ਕੱਟਣਾ ਆਪਾਂ ਕੱਟ ਲਈਏ। ਉਹ ਬੰਦੇ ਉੱਥੇ ਦਿਨ ਕੱਟੀ ਜਾਂਦੇ, ਜਿਹੜਾ ਆਪ ਕਮਾਈ ਨਹੀਂ ਕਰਦਾ ਉਹ ਦਾਨ ਵੀ ਦੇ ਨਹੀਂ ਸਕਦਾ। ਗ੍ਰਸਤੀ ਪਿਆਰਿਓ ਮਰ ਮਰ ਕੇ ਕਮਾਈਆਂ ਕਰਦਾ, ਮਿਹਨਤ ਮੁਸ਼ਕਤਾਂ ਕਰਦਾ, ਤਰ੍ਹਾਂ ਤਰ੍ਹਾਂ ਦੇ ਹੀਲੇ ਅਪਣਾ ਕਰਕੇ ਪੈਸਾ ਕਮਾਉਂਦਾ, ਫਿਰ ਉਹਦੇ ਵਿੱਚੋਂ ਦਸਵੰਧ ਚੜਾਉਂਦਾ। ਜਿੰਨੇ ਵੀ ਅਸਥਾਨਾਂ ਦੇ ਵਿੱਚ, ਜਿੰਨੇ ਵੀ ਥਾਵਾਂ ਦੇ ਵਿੱਚ ਉਹ ਉਹਨੂੰ ਫਿਰ ਇਹ ਭੇਟਾਂ ਚੜਾਉਂਦੇ ਹਨ, ਉਹਦੇ ਨਾਲ ਹੀ ਤਾਂ ਪਿਆਰਿਓ ਇਹ ਸਾਰਾ ਆਦਿਕ ਜਿਹੜਾ ਸੇਵਾ ਆਦਿਕ ਦਾ ਪ੍ਰਬੰਧ ਚੱਲਦਾ। ਕਦੇ ਵੇਖਿਆ ਕੋਈ ਪਿਆਰਿਓ ਇਸ ਤਰ੍ਹਾਂ ਵੇਲੜ ਛੜਾ ਛਾੜ ਕੋਈ ਬੰਦਾ ਇਕੱਲਾ ਜਿੱਥੇ ਰਹਿੰਦਾ ਹੋਵੇ, ਉਹਦੇ ਕੋਲ ਜਾਓ ਤੇ ਉਹਨੇ ਤੁਹਾਨੂੰ ਪਾਣੀ ਵੀ ਨਹੀਂ ਪੁੱਛਣਾ, ਉਹਨੇ ਉਹਦੇ ਕੋਲ ਜਾਓ ਜਿਹਨੂੰ ਆਪ ਪਿਆਰਿਓ ਪ੍ਰਸ਼ਾਦਾ ਪਾਣੀ ਦਾ ਲਾਲਾ ਪਿਆ ਹੋਇਆ, ਜਿਹੜਾ ਆਪ ਪਿਆਰਿਓ ਪ੍ਰਸ਼ਾਦਾ ਅਪਣਾ ਕਰਕੇ ਛਕਣਾ ਬੜਾ ਔਖਾ ਹੈ, ਦੂਜੇ ਤੀਜੇ ਕੋਲ ਛਕਦਾ, ਜਿਹਨੂੰ ਆਪ ਪਿਆਰਿਓ ਕਠਿਨਾਈਆਂ, ਉਹ ਤੁਹਾਨੂੰ ਕਿਸ ਤਰ੍ਹਾਂ ਪ੍ਰਸ਼ਾਦਾ ਛਕਾਵੇਗਾ? ਉਹਦੇ ਲਈ ਉਹਦਾ ਵੀ ਤਾਂ ਪਰਿਵਾਰ ਚਾਹੀਦਾ। ਲੇਕਿਨ ਜਿਹਨਾਂ ਪਰਿਵਾਰਾਂ ਵਾਲਿਆਂ ਦੇ ਕੋਲ ਜਾਓ, ਗ੍ਰਸਤੀਆਂ ਦੇ ਕੋਲ ਜਾਓ, ਤੇ ਕੋਈ ਸਿਆਣਾ, ਇਹਦਾ ਇਹ ਵੀ ਮਤਲਬ ਨਹੀਂ ਲੈਣਾ ਕਿ ਸਾਰੇ ਗ੍ਰਸਤੀ ਚੰਗੇ ਨਹੀਂ ਪਿਆਰਿਓ, ਤੇ ਜਿਨ੍ਹਾਂ ਨੇ ਗ੍ਰਸਤੀ ਦੀ ਜੁਗਤ ਜਿਹੜੀ ਆ ਨਿਰਮਲ ਜੁਗਤ ਗੁਰਮਤ ਅਨੁਸਾਰ ਗ੍ਰਸਤ ਜੀਵਨ ਨੂੰ ਜਿਨ੍ਹਾਂ ਨੇ ਬਤੀਤ ਕਰਨਾ ਕੀਤਾ, ਉਹ ਗ੍ਰਸਤੀ ਪਿਆਰਿਓ ਪ੍ਰਵਾਨ ਹੁੰਦੇ ਹਨ।
1: ਸ਼ੁੱਧ ਗ੍ਰਸਤੀ ਜਹ ਬਹੁਤੇ,
0: ਜਿੱਥੇ ਮਹਾਰਾਜ ਨੇ ਕਿਹਾ ਬਹੁਤ ਸਾਰੇ ਗ੍ਰਸਤੀ ਰਹਿੰਦੇ ਨਾ ਭਾਈ, ਉਹ ਘਰ ਜਿਹੜਾ ਸੁਚਮਤਾਈ ਦੇ ਨਾਲ

0: ਕੇਵਲ ਜਿਹੜੇ ਹਨ ਇੱਕ ਘਰ ਦੇਵ ਨਾ ਭੁਗਤੇ, ਉੱਥੇ ਕੋਈ ਦੇਵਤਾ ਵੀ ਜਿਹੜਾ ਨਾ ਪਿਆਰਿਓ, ਤੇ ਉਹ ਵੀ ਜਿਹੜਾ ਉਹਨਾਂ ਦਾ ਜਿਸ ਤਰ੍ਹਾਂ ਆਪਾਂ ਭੋਜਨ ਬਣਾ ਕਰਕੇ ਭਗਵਾਨ ਨੂੰ ਭੋਗ ਲਾਉਂਦੇ ਹਾਂ। ਕਹਿੰਦੇ ਕਿ ਇਕੱਲਾ ਬੰਦਾ ਜਿੱਥੇ ਰਹਿ ਕਰਕੇ ਕੋਈ ਭੋਗ ਲਾਉਂਦਾ ਤੇ ਕੋਈ ਦੇਵ ਆਦਿਕ ਉਹ ਵੀ ਉਹ ਨਹੀਂ ਛਕਦਾ, ਉਹ ਵੀ ਕਹਿੰਦਾ ਨਾ ਭਾਈ ਨਾ ਇਹਨੇ ਕੀ ਛਕਾਉਣਾ ਸੁੱਕੀਆਂ ਰੋਟੀਆਂ, ਉਹ ਵੀ ਵਧੀਆ ਕੋਈ ਗ੍ਰਸਤੀ ਕੋਲ ਜਾਂਦਾ।
1: ਗ੍ਰਸਤੀ ਸੁੱਤ ਬਿਨ ਸ਼ਰਾਪਤ ਹੋਏ।
0: ਹੁਣ ਅੱਗੇ ਵਚਨ ਕਰਨਾ ਕੀਤਾ ਮਹਾਰਾਜ ਨੇ ਕਿਹਾ ਕਿ ਗ੍ਰਸਤੀ ਬੰਦਾ ਜਿਹੜਾ ਹੈ, ਗ੍ਰਸਤ ਜੀਵਨ ਦੇ ਵਿੱਚ ਪਿਆਰਿਓ, ਤੇ ਜਿਸ ਤਰ੍ਹਾਂ ਕਿ ਇੱਕ ਗ੍ਰਸਤ ਜੀਵਨ ਦਾ ਸਮਝ ਲਿਓ ਕਿ ਤੁਹਾਡਾ ਪੇੜਾ ਲੱਗ ਗਿਆ, ਪੌਦਾ ਲੱਗ ਗਿਆ। ਕਈ ਪੇੜ ਇਹੋ ਜਿਹੇ ਹੁੰਦੇ ਪਿਆਰਿਓ ਤੇ ਉਹ ਪੇੜ ਤਾਂ ਬਹੁਤ ਵਿਸ਼ਾਲ ਹੋ ਜਾਂਦਾ, ਬਹੁਤ ਵੱਡੇ ਹੋ ਜਾਂਦੇ ਹਨ, ਲੇਕਿਨ ਉਹ ਸਫਲ ਅਤੇ ਸੁਫਲ ਨਹੀਂ ਹੁੰਦਾ। ਇਹ ਵੀ ਆਪਾਂ ਵੇਖਦੇ ਹਾਂ, ਕਈ ਪਿਆਰਿਓ ਅੰਬ ਦੇ ਦਰਖਤ ਹੋਣਗੇ, ਕਈ ਔਰ ਦੂਜੇ ਤੀਜੇ ਦਰਖਤਾਂ ਨੂੰ ਦੇਖੋ, ਤੇ ਜਦੋਂ ਰੁੱਤ ਬਹਾਰ ਆਉਂਦੀ ਹੈ ਇੱਕ ਦਰਖਤ ਨੂੰ ਬੜੇ ਫੁੱਲ ਲੱਗਣਗੇ, ਉਹੀ ਕਿਸਮ ਦਾ ਦੂਜਾ ਦਰਖਤ ਹੈ ਉਹਨੂੰ ਫੁੱਲ ਹੀ ਨਹੀਂ ਲੱਗਦੇ, ਇੱਕ ਨੂੰ ਬੜੇ ਫਲ ਲੱਗਣਗੇ ਇੱਕ ਨੂੰ ਫਲ ਹੀ ਨਹੀਂ ਲੱਗਦਾ। ਜਿਹੜਾ ਪਿਆਰੇ ਉਹ ਨਿਕੰਮਾ ਇਹੋ ਜਿਹਾ ਦਰਖਤ ਹੋਵੇ ਤੇ ਆਪਾਂ ਕਹਿ ਦਿੰਦੇ ਹਾਂ ਜੀ ਨਿਕੰਮਾ ਹੈ ਜੀ, ਕੱਟ ਦਿਓ ਵੱਢ ਦਿਓ, ਇਹਦਾ ਕੀ ਫਾਇਦਾ ਹੈ ਕਰਕੇ। ਤੇ ਇਸ ਤਰ੍ਹਾਂ ਹੀ ਪਿਆਰੇ ਉਹ ਗ੍ਰਸਤ ਜੀਵਨ ਦੇ ਵਿੱਚ ਵੀ ਸੰਤਾਨ ਦੀ ਪ੍ਰਾਪਤੀ ਹੋਣੀ ਜ਼ਰੂਰੀ ਹੈ, ਭਾਵ ਕਿ ਸੰਤਾਨ ਹੋਣਾ, ਸੰਤਾਨ ਦੀ ਪ੍ਰਾਪਤੀ। ਜਿਹਨਾਂ ਪਰਿਵਾਰਾਂ ਦੇ ਵਿੱਚ ਪਿਆਰਿਓ ਜਿਹੜੇ ਗ੍ਰਸਤੀਆਂ ਦੇ ਘਰਾਂ ਦੇ ਵਿੱਚ ਸੰਤਾਨ ਦੀ ਪ੍ਰਾਪਤੀ, ਉਹ ਸਫਲ ਅਤੇ ਸੁਫਲ ਹੁੰਦੇ ਹਨ। ਜੇ ਨਹੀਂ ਹੋਇਆ ਕਿਸੇ ਕਾਰਨ ਕਰਕੇ, ਯਾਦ ਰੱਖੋ ਪਿਆਰਿਓ, ਹੁਣ ਦੇਖੋ ਥੋੜੇ ਕੁ ਦਿਨ ਪਹਿਲਾਂ ਇੱਕ ਪ੍ਰਸੰਗ ਗਿਆ ਸੀ, ਮੈਂ ਬੇਨਤੀ ਕਰਾਂ ਪਿਆਰਿਓ, ਕਈ ਵਾਰੀ ਕੀ ਹੁੰਦਾ, ਚਲੋ ਇਹ ਦਾਤੇ ਦੀ ਦਾਤ ਹੁੰਦੀ ਹੈ, ਕਈ ਵਾਰੀ ਨਾ ਪਿਆਰਿਓ ਕਈਆਂ ਨੂੰ ਇਹ ਕਿਸਮਤ ਇਹ ਲੇਖੇ ਵਿੱਚ ਨਹੀਂ ਹੁੰਦੇ ਹਨ, ਉਹ ਵਿਚਾਰੇ ਬੜੇ ਯਤਨ ਕਰੇ ਬੜੇ ਉਪਚਾਰ ਕਰਦੇ ਲੇਕਿਨ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਨਾ ਪਿਆਰਿਓ, ਫਿਰ ਜਦੋਂ ਵੇਖਦੇ ਹਾਂ ਕਿ ਨਹੀਂ ਜੀ ਇਹ ਹੋ ਨਹੀਂ ਸਕਦਾ ਸਾਡੇ ਤੋਂ, ਤੇ ਉਹਨਾਂ ਨੂੰ ਚਾਹੀਦਾ ਕਿ ਕੋਈ ਜਿਹੜਾ ਨਾ ਗਰੀਬ ਬੱਚਾ, ਜਿਹੜਾ ਲੋੜਵੰਦ ਬੱਚਾ, ਜਿਹੜਾ ਬੱਚਾ ਹੋਵੇ ਬੱਚੀ ਹੋਵੇ, ਅਨਾਥ ਆਸ਼ਰਮਾਂ ਦੇ ਵਿੱਚ ਵੀ ਬਹੁਤ ਇਸ ਤਰ੍ਹਾਂ ਦੇ ਹੁੰਦੇ ਹਨ, ਉਹਨਾਂ ਨੂੰ ਲੈ ਕਰਕੇ ਆਓ, ਉਹਨਾਂ ਦਾ ਪਾਲਣ ਪੋਸ਼ਣ ਕਰੋ। ਤੇ ਸਿਆਣੇ ਕਹਿੰਦੇ ਨਾ ਪਿਆਰਿਓ, ਪੈਦਾ ਕਰਨ ਵਾਲਾ ਮਾਂ ਬਾਪ ਵੱਡਾ ਨਹੀਂ ਹੁੰਦਾ, ਪਾਲਣ ਪੋਸ਼ਣ ਕਰਨ ਵਾਲੇ ਵੱਡੇ ਹੁੰਦੇ ਹਨ। ਪੈਦਾ ਤਾਂ ਪਿਆਰਿਓ ਉਹ ਮਾਂ ਬਾਪ ਨੇ ਕੀ ਕੀਤਾ, ਸਭ ਕੁਛ ਇਹ ਕੁਦਰਤ ਵੱਲੋਂ ਹੀ ਪਿਆਰਿਓ ਇਹ ਇੱਕ ਸਿਸਟਮ ਬਣਿਆ ਹੋਇਆ, ਉਹਦੇ ਨਾਲ ਜਿਹੜਾ ਹੈ ਇਹ ਉਤਪੱਤੀ ਹੋ ਜਾਂਦੀ ਹੈ। ਕਈ ਵਾਰੀ ਮਾਂ ਬਾਪ ਬੱਚੇ ਤਾਂ ਪੈਦਾ ਕਰ ਲੈਂਦੇ ਲੇਕਿਨ ਲਾਲਣ ਪਾਲਣ ਨਹੀਂ ਹੁੰਦਾ, ਲੋਕੀ ਫਿਰ ਤ੍ਰਿਗਾਕਾਰ ਕਰਦੇ ਹਨ। ਪੈਦਾ ਕਰਨਾ ਇਹ ਪਿਆਰਿਓ ਕੋਈ ਸੌਖੀ ਗੱਲ, ਕੋਈ ਵੱਡੀ ਔਖੀ ਗੱਲ ਨਹੀਂ ਹੈ, ਬੱਚਿਆਂ ਦਾ ਸਹੀ ਲਾਲਣ ਪਾਲਣ ਕਰਨਾ, ਉਹਨਾਂ ਨੂੰ ਜੀਵਨ ਜਾਂਚ ਦੇਣੀ ਹੈ, ਉਹ ਵਧੀਆ ਇਹ ਔਖੀ ਗੱਲ ਹੈ। ਜੇ ਇਹੋ ਜਿਹੀ ਕੋਈ ਗੱਲ ਹੁੰਦੀ ਨਾ ਪਿਆਰਿਓ, ਤੇ ਕਈ ਗੁਰੂ ਕੇ ਪਿਆਰੇ ਕੋਈ ਗਰੀਬ ਬੱਚਿਆਂ ਦੇ ਗਰੀਬ ਪਰਿਵਾਰਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਲੈ ਕਰਕੇ ਉਹਨੂੰ ਆਪਣਾ ਨਾਮ ਦਿਓ, ਆਪਣੀ ਵੰਸ਼ ਵਧਾਓ, ਇਹ ਵੀ ਤਾਂ ਆਪਾਂ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਵੀ ਪਿਆਰਿਓ ਆਪਾਂ ਆਪਣੇ ਗ੍ਰਸਤ ਜੀਵਨ ਨੂੰ ਅੱਗੇ ਵਧਾ ਸਕਦੇ ਹਾਂ।
1: ਭਾਗ ਨਾ ਦਹਿ ਕੋਈ,
0: ਤੇ ਫਿਰ ਪਿਆਰਿਓ ਜੇ ਅੱਗੇ ਭਾਗ ਨਾ, ਉਹਨਾਂ ਨੂੰ ਫਿਰ ਅੱਗੇ ਇਹ ਨਹੀਂ ਹੁੰਦਾ। ਹੁਣ ਇੱਕ ਸਾਖੀ ਆਈ ਸੀ, ਮੈਂ ਬੇਨਤੀ ਕਰਾਂ, ਇੱਕ ਸੁਨਿਆਰਾ ਜਿਹੜਾ ਨਾ ਬਹੁਤ ਬੇਨਤੀਆਂ ਕਰਦਾ, ਕਈ ਸਾਲਾਂ ਤੋਂ ਤਰਲੇ ਲੈਂਦਾ ਸੀ, ਮਹਾਰਾਜ ਮੈਨੂੰ ਪੁੱਤਰ ਦੀ ਦਾਦ ਬੱਚੇ ਨਹੀਂ ਹੁੰਦੇ, ਕਿਰਪਾ ਕਰੋ ਕਿਰਪਾ ਕਰੋ। ਇੱਕ ਪਿਆਰਿਓ ਬੱਚਾ ਜਿਹੜਾ ਬਾਰ ਨੌ ਜਨਮਾਂ ਬੱਚਾ ਮਹਾਰਾਜ ਨੂੰ ਪ੍ਰਾਪਤ ਹੋਇਆ, ਮਹਾਰਾਜ ਨੇ ਉਹਨੂੰ ਕਿਹਾ ਕਿ ਭਾਈ ਇਹਦਾ ਲਾਲਣ ਪਾਲਣ ਤੂੰ ਕਰ, ਤੂੰ ਇਹਦਾ ਪਿਤਾ ਬਣ ਜਾ, ਕਿਉਂਕਿ ਚੱਲ ਤੇਰੇ ਕਿਸਮਤ ਦੇ ਵਿੱਚ ਇਹ ਸੰਤਾਨ ਦੀ ਦਾਤ ਨਹੀਂ ਹੈ। ਤਾਂ ਕੀ ਹੋਇਆ, ਦੂਜੇ ਬੱਚੇ ਜਿਹੜੇ ਉਹਨਾਂ ਨੂੰ ਗੋਦ ਵਿੱਚ ਲੈ ਕਰਕੇ ਉਹਨਾਂ ਨੂੰ ਮਾਂ ਬਾਪ ਦਾ ਦਰਜਾ ਦਿਓ, ਉਹਨੂੰ ਆਪਣੇ ਬੱਚੇ ਬਣਾ ਲਿਓ।
1: ਸਾਧੂ ਏਕਾਕੀ ਭਲਾ, ਸ਼ੁੱਧ ਦੇਹ ਮਨ ਸ਼ੁੱਧ।
0: ਜਿਹੜਾ ਸਾਧੂ ਹੁੰਦਾ ਨਾ ਪਿਆਰਿਓ, ਦੇਖੋ ਸਾਧੂ ਜਿਹੜਾ ਇਕਾਂਤ ਦੇ ਵਿੱਚ ਜਿਹੜਾ ਰਹਿੰਦਾ, ਭਜਨ ਬੰਦਗੀ ਕਰਦਾ, ਉਹਦਾ ਉਹਦੀ ਦੇਹੀ ਸ਼ੁੱਧ, ਉਹਦਾ ਮਨ ਸ਼ੁੱਧ ਹੁੰਦਾ।
1: ਦੇਹੀ ਬਹੁਤੇ ਸ਼ੁੱਧ ਘਰ, ਸੁੱਚ ਤਨ ਮਨ ਅਬੁੱਧ।
0: ਇਸ ਤਰ੍ਹਾਂ ਹੀ ਗ੍ਰਸਤੀ ਬੰਦਾ ਉਹ ਸ਼ੁੱਧ ਹੁੰਦਾ ਕਿ ਜਿਹੜਾ ਪਿਆਰਿਓ ਜੋ ਮਹਾਰਾਜ ਨੇ ਇੱਥੇ ਵਚਨ ਕੀਤਾ, ਗ੍ਰਹੀ ਬਹੁਤੇ ਸੁੱਧ ਘਰ, ਸੁੱਚ ਤਨ ਮਨ ਅਬੁੱਧ। ਜਿਨ੍ਹਾਂ ਗ੍ਰਸਤ ਪਰਿਵਾਰਾਂ ਦੇ ਵਿੱਚ ਪਰਿਵਾਰ ਬਹੁਤ ਵੱਡੇ ਹੁੰਦੇ ਨਾ ਪਿਆਰਿਓ, ਉਹਨਾਂ ਦਾ ਤਨ ਮਨ ਉਹ ਸਭ ਸ਼ੁੱਧ ਹੋ ਜਾਂਦਾ। ਅੱਜ ਇਹ ਵੀ ਆਪਾਂ ਵੇਖਦੇ ਹਾਂ ਪਿਆਰਿਓ, ਦੇਖੋ ਇਹ ਸਮੇਂ ਦੀ ਹਾਲਾਤ ਹੈ, ਇੱਕ ਉਹ ਵੀ ਸਮਾਂ ਹੁੰਦਾ ਕਦੇ ਬਜ਼ੁਰਗਾਂ ਨੂੰ ਪੁੱਛੋ, ਦੋ ਜਾਂ ਤਿੰਨ ਕਮਰੇ ਹੁੰਦੇ, ਟੱਬਰ ਦੇ ਵਿੱਚ ਪਿਆਰਿਓ 25-30 ਜਣ ਹੁੰਦੇ, 25-30 ਜਣ ਜਿਹੜਾ ਇੱਕ ਦੋ ਕਮਰਿਆਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ। ਬੜਾ ਪ੍ਰੇਮ ਪਿਆਰ ਆਪਸ ਦੇ ਵਿੱਚ ਮਿਲ ਜੁਲ ਕਰਕੇ ਰਹਿਣਾ। ਅੱਜ ਆਪਾਂ ਵੇਖਦੇ ਹਾਂ ਪਿਆਰਿਓ ਪਰਿਵਾਰ ਦੇ ਵਿੱਚ ਦੋ ਜੀਵ ਇੰਨਾ ਵੱਡਾ ਘਰ ਆ, ਲੇਕਿਨ ਇੱਕ ਦੂਜੇ ਦੇ ਨਾਲ ਰਹਿ ਕਰਕੇ ਕੋਈ ਰਾਜ਼ੀ ਨਹੀਂ ਹੈ, ਉਹਦਾ ਵੀ ਕੀ ਫਾਇਦਾ ਪਿਆਰਿਓ। ਗ੍ਰਸਤ ਜੀਵਨ ਜਿਹੜਾ ਜਦੋਂ ਸਾਰੇ ਇਕੱਠੇ ਹੋ ਕਰਕੇ ਮਿਲ ਜੁਲ ਕਰਕੇ ਰਹਿੰਦੇ ਉਹਦਾ ਪਿਆਰਿਓ ਆਨੰਦ ਹੀ ਬੜਾ ਨਿਆਰਾ ਹੁੰਦਾ, ਲੇਕਿਨ ਉਹਦੇ ਲਈ ਇੰਨਾ ਇਤਫਾਕ ਰੱਖਣਾ ਚਾਹੀਦਾ। ਅੱਜ ਦੇਖੋ ਬੱਚੇ ਜਦੋਂ ਵੱਡੇ ਹੋ ਜਾਂਦੇ ਤੇ ਉਹ ਕਹਿ ਦਿੰਦੇ ਜੀ ਨਹੀਂ ਜੀ ਸਾਨੂੰ ਵੱਖਰਾ ਚਾਹੀਦਾ, ਉਹ ਵੱਖਰੇ ਹੋ ਜਾਂਦੇ। ਬੱਚਿਆਂ ਨੂੰ ਵੀ ਛੋਟੇ ਤੋਂ ਹੀ ਪਿਆਰਿਓ, ਛੋਟਾ ਕੋ ਬੱਚਾ ਹੁੰਦਾ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਕਹਿੰਦੇ ਕਿ ਨਹੀਂ ਬੱਚੇ ਨੂੰ ਅਸੀਂ ਇਕੱਲੇ ਰਹਿਣ ਦੀ ਆਦਤ ਦੇ ਰਹੇ ਹਾਂ। ਛੋਟਾ ਸਾਲ ਡੇਢ ਸਾਲ ਦਾ ਬੱਚੇ ਹੀ ਪਿਆਰਿਓ ਵੱਖਰੇ ਕਮਰੇ ਦੇ ਵਿੱਚ ਪਾਉਂਦੇ ਹਨ, ਤੇ ਇਸ ਤਰ੍ਹਾਂ ਫਿਰ ਉਹ ਰਹਿ ਕਰਕੇ ਰਾਜ਼ੀ ਨਹੀਂ, ਉਹਦਾ ਵੀ ਕੀ ਫਾਇਦਾ ਹੈ। ਗ੍ਰਸਤੀ ਜਿਹੜਾ ਜਦੋਂ ਮਿਲ ਜੁਲ ਕਰਕੇ ਪੂਰੇ ਪਰਿਵਾਰ ਦੇ ਵਿੱਚ ਘਰ ਵਾਲੀ ਹੋਵੇ, ਮਾਂ ਬਾਪ ਹੋਣ, ਬੱਚੇ ਹੋਣ, ਰਿਸ਼ਤੇਦਾਰ ਆਇਆ ਗਿਆ ਹੋਵੇ, ਪ੍ਰਾਹੁਣਾਚਾਰੀ ਹੋਵੇ, ਉਹ ਗ੍ਰਸਤੀ ਦੇਖੋ ਕਿੰਨਾ ਆਨੰਦ ਦੇ ਵਿੱਚ ਰਹਿੰਦਾ, ਉਹਦੇ ਸਰੀਰ ਨੂੰ ਵੀ ਕਦੇ ਰੋਗ ਨਹੀਂ ਲੱਗਦਾ। ਇਹ ਦੇਖੋ ਕਿਉਂਕਿ ਇੰਨੇ ਕੰਮ ਹੁੰਦੇ ਹਨ ਘਰ ਦੇ ਵਿੱਚ ਕਿ ਆਹ ਬਣਾ ਲਿਆ ਉਹ ਕਰ ਲਿਆ, ਤੇ ਸਰੀਰ ਵੀ ਵਿਅਸਤ ਰਹਿੰਦਾ, ਦਿਮਾਗ ਵੀ ਤੰਦਰੁਸਤ ਰਹਿੰਦਾ, ਦੂਜੇ ਤੀਜੇ ਪਾਸੇ ਨਹੀਂ ਜਾਂਦਾ, ਤੇ ਜਿੱਥੋਂ ਲੋਕ ਵੀ ਆ ਕਰਕੇ ਕੋਈ ਸ਼ੱਕ ਸ਼ਿਕਾ ਕੇ ਜਾਂਦੇ ਉਹ ਵੀ ਦੁਆ ਦੇ ਕੇ ਜਾਂਦੇ ਹਨ, ਉਹਨਾਂ ਦਾ ਭਲਾ ਹੁੰਦਾ ਹੈ। ਇੰਨੀਆਂ ਕੋ ਸਾਧ ਸੰਗਤ ਜੀ ਅੱਜ ਆਪ ਬੇਨਤੀਆਂ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣਾ ਜੀ। ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਹਰਚਰਨ ਸਿੰਘ ਜੀ, ਨਾਨਕ ਸਰ ਕੁਟੀਆ, ਤ੍ਰਿਪੜੀ, ਪਟਿਆਲਾ, ਇਹਨਾਂ ਵੱਲੋਂ ਅਤੇ ਸਮੂਹ ਸਾਧ ਸੰਗਤ ਜੀ ਦੇ ਸਹਿਯੋਗ ਦੇ ਨਾਲ 21 ਇਸ ਮਹੀਨੇ ਦੀ 21 ਤਰੀਕ ਤੋਂ, ਜੂਨ 21 ਤੋਂ ਲੈ ਕਰਕੇ 1 ਜੁਲਾਈ ਤੱਕ 1.25 ਲੱਖ ਸ਼੍ਰੀ ਜਪਜੀ ਸਾਹਿਬ ਜੀ ਦੇ ਪਾਠ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਇਸ ਪਾਵਨ ਅਸਥਾਨ ਦੇ ਉੱਤੇ ਕਰਾਏ ਜਾਣਗੇ। ਕੱਲ੍ਹ ਤੋਂ ਸਾਧ ਸੰਗਤ ਜੀ ਇਹਨਾਂ ਸਮਾਗਮਾਂ ਦੀ ਇਹ ਆਰੰਭਤਾ ਹੋ ਜਾਵੇਗੀ। ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਇਹ ਜੋ ਜਪ ਤਪ ਹੋ ਰਿਹਾ ਜਪਜੀ ਸਾਹਿਬ ਜੀ ਦੇ 1.25 ਲੱਖ ਜਿੱਥੇ ਪਾਠ ਹੋਣੇ ਹਨ ਅਤੇ ਗੁਰਦੁਆਰਾ ਮਾਤਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰ ਕੇ, ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਕੇ ਤੋ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀਰਾ ਜੀ ਪ੍ਰਸੰਨ ਜਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹੁਣੇ।

Shikosh with the prayer, and she's

Thank you.

I'm not going to do that.

Gautam Ji,

Thank you.

ਆਪੇ ਪਟੀ ਕਰ ਮਿਲਾ ਆਪੇ ਪਟੀ ਕਰ ਮਿਲਾ ਇੱਕ ਕਹੀਏ ਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸਵਰਗ ਕੋ ਜਾਹਿ ਦੋਹਰਾ। ਹਰ ਹਰ ਜਿਨ ਦੁਈ ਏਕ ਹੈ, ਬਿਵਿਚਾਰ ਕਿਛੁ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ। ਕਬ ਬਾਚ ਦੋਹਰਾ, ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਇ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤ, ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿਨ ਬਿਧਿਅਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ, ਜਹ ਤਹ ਭਏ ਸਹਾਇ ਦੋਹਰਾ। ਠੀਕਰ ਫੂਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ, ਤੇਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਬਦ ਉਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜ

ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ। ਅਗਨੀ ਉਧਰ ਮਾਹੇ, ਸੁਣ ਕੈ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ। ਭਾਉ ਜਲ ਬਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿ ਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨ ਜਾਏ, ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਿਹਵਾਂ ਜਪ ਗੁਰ ਨਾਮ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਉਬਾਰਿਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਨ। ਹੋਆ ਆਪ ਦਿਆਲ, ਮਨਹੁ ਨਾ ਵਿਸਾਰਿਨ। ਸਾਧ ਜਨਾ ਕੈ ਸੰਗ, ਭਵ ਜਲ ਤਾਰਿਨ। ਸਾਕਤ ਨਿੰਦਕ ਦੁਸ਼ਟ

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੀ ਅਰਦਾਸ। ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ, ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ ਬੋਲੋ ਜੀ, ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਬਖਾਉਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗਨ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ, ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸ਼੍ਰੀਮਾਨ ਸੰਤ ਬਾਬਾ ਹਰਚਰਨ ਸਿੰਘ ਜੀ ਨਾਨਕ ਸਰ ਕੁੱਟਿਆ ਤ੍ਰਿਪੁੜੀ ਪਟਿਆਲਾ ਵਾਲਿਓ ਵੱਲੋਂ ਸਮੂਹ ਸੰਗਤ

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

0: ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੇ ਹਨ
1: ਬੋਲੇ।

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲ

ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ 'ਤੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ 'ਤੇ ਲੇਜ਼ਰ ਇਜਰਾਈ ਗੁਰੂ ਸਾਹਿਬਾਂ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:15 ਦੇ ਗੁਰਦੁਆਰਾ ਗੋਬਿੰਦਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਂ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

Ha ha ha ha.

0: ਨੇੜਿਓਂ ਚੱਲ ਕਰਕੇ ਆਪਾਂ ਸਾਰੇ ਹੀ ਤਖ਼ਤ ਸਾਹਿਬ ਵਿਖੇ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ, ਗੁਰੂ ਗਰੀਬ ਨਿਵਾਸ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਲਈ ਇਕੱਤਰ ਹੋਏ ਹਾਂ। ਆਓ ਗੁਰਫਤਿਹ ਦੀ ਸਾਂਝ ਪਾਈਏ, ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਕਰੋ ਕਿਰਪਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ, ਸਤਿਗੁਰ ਆਇਓ ਸਰਨ ਤੁਹਾਰੀ। ਕਿ ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਅਸੀਂ ਸਭ ਆਪ ਜੀ ਦੀ ਪਾਵਨ ਚਰਨ ਸ਼ਰਨ ਦੇ ਵਿੱਚ ਆਏ ਹਾਂ। ਗੁਰੂ ਦੀ ਸ਼ਰਨ ਦੇ ਵਿੱਚ ਆਉਣ ਨਾਲ ਬੰਦੇ ਨੂੰ ਕੀ ਮਿਲਦਾ ਹੈ? ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅੱਜ ਬੰਦਾ ਜਿਹੜਾ ਹੈ ਉਹ ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ ਗਲਤਾਨ ਹੈ। ਜੀਵਨ ਜਿਹੜਾ ਹੈ ਉਹ ਨਿਤਾ ਪ੍ਰਤੀ ਪਰੇਸ਼ਾਨੀਆਂ ਦੇ ਵਿੱਚ ਬੰਦੇ ਦਾ ਜਿਹੜਾ ਹੈ ਉਹ ਘਿਰਿਆ ਹੋਇਆ ਹੈ। ਦਿਨ ਪਰ ਦਿਨ ਬੰਦੇ ਦੇ ਅੱਗੇ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਵੱਧਦੀਆਂ ਜਾ ਰਹੀਆਂ। ਥੋੜ੍ਹਾ ਜਿਹਾ ਜੇ ਆਪਾਂ ਪਿੱਛੇ ਚਲੇ ਜਾਈਏ ਤਾਂ ਜਿਹੜੇ ਵੱਡੇ ਵਡੇਰੇ ਹੈ ਉਹ ਸੁਖੀ ਸਨ। ਅੱਜ ਜੋ ਹੈ ਬੰਦਾ ਬਹੁਤ ਐਫਰਟ ਕਰਦਾ ਉਪਜੀਵਿਕਾ ਵਾਸਤੇ, ਦੁਨਿਆਵੀ ਤੌਰ 'ਤੇ ਧਨ ਪਦਾਰਥ ਕਮਾਉਣ ਵਾਸਤੇ। ਬਹੁਤ ਕੁਝ ਹੁੰਦਿਆਂ ਹੋਇਆਂ ਵੀ ਅੱਜ ਬੰਦੇ ਨੂੰ ਇਹ ਮਹਿਸੂਸ ਹੁੰਦਾ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ। ਕਹਿੰਦੇ ਜਗਤ ਦੁਨੀਆਂ ਤੋਂ ਬਿਰਤੀ ਉਪਰਾਮ ਹੋਏ, ਜਦ ਲੱਗੇ ਕਿ ਇਹ ਦੁਨੀਆਂ ਦੇ ਮਾਇਕ ਪਦਾਰਥ ਜਿਹੜੇ ਹੈ ਇਹਨਾਂ ਤੋਂ ਸਾਨੂੰ ਸੁੱਖ ਆਨੰਦ ਨਹੀਂ ਮਿਲਦਾ ਪਿਆ, ਫਿਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਉਣਾ ਔਰ ਮਹਾਰਾਜ ਦੀ ਹਜ਼ੂਰੀ 'ਚ ਸਤਿਗੁਰ ਆਇਓ ਸਰਨ ਤੁਹਾਰੀ, ਫਿਰ ਸਾਧ ਸੰਗਤ ਮਹਾਰਾਜ ਦੀ ਸ਼ਰਨ ਵਿੱਚ ਆਉਣਾ ਔਰ ਇੱਥੋਂ ਕੀ ਪ੍ਰਾਪਤ ਹੁੰਦਾ? ਮਹਾਰਾਜ ਕਹਿੰਦੇ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਕਹਿੰਦੇ ਭਾਈ ਗੁਰੂ ਦੀ ਹਜ਼ੂਰੀ 'ਚੋਂ ਪ੍ਰਾਪਤ ਹੁੰਦਾ।

ਕਹਿੰਦੇ ਇਹ ਅਰਦਾਸ ਜਿਹੜੀ ਹੈ ਅੰਦਰੋਂ ਨਿਕਲ ਜਾਏ। ਹੇ ਪਾਤਸ਼ਾਹ ਦਿਨ ਰਾਤ ਕਿਤੇ ਐਸੀ ਅਵਸਥਾ ਪ੍ਰਾਪਤ ਹੋ ਜਾਏ, ਹੇ ਮੇਰੇ ਮਾਲਕ ਜੀ ਅਸੀਂ ਤੇਰੇ ਗੁਣ ਗਾਉਂਦੇ ਰਹੀਏ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ। ਹੇ ਮਾਲਕ ਐਸੀ ਕਿਰਪਾ ਕਰਦੇ ਦਿਨ ਰਾਤ ਤੇਰੇ ਗੁਣ ਗਾਉਂਦੇ ਰਹੀਏ। ਨਾਨਕ ਚਾਓ ਇਹੋ, ਇਹਨੇ ਮਨ ਵਿੱਚ ਇਹੀ ਚਾਓ ਹੈ।

ਕਰੋ ਕਿਤੇ ਗਰੀਬਣੇ ਦੇ ਗ੍ਰਹਿਆਂ ਨੂੰ ਸੱਚੇ ਪਾਤਸ਼ਾਹ ਭਾਗ ਲਾ ਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਅੰਦਰ ਦੀਆਂ ਜਾਣਨ ਹਾਰ ਸਤਿਗੁਰੂ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਮਨ ਦੀ ਸ਼ਰਧਾ ਪੂਰੀ ਕਰਨ ਵਾਲੇ ਸਤਿਗੁਰੂ ਗਰੀਬ ਨਵਾਜ ਬਚਨ ਕਰਦੇ ਨੇ ਭਾਈ ਜ਼ਰੂਰ ਆਵਾਂਗੇ। ਇੱਕ ਦਿਨ ਬਖਸ਼ ਦਿੱਤਾ ਕਿ ਫਲਾਣੇ ਦਿਨ ਭਾਈ ਤੁਹਾਡੇ ਘਰੇ ਸਤਸੰਗ ਹੋਏਗਾ, ਕੀਰਤਨ ਹੋਏਗਾ। ਮਨ ਦਾ ਜਿਹੜਾ ਚਾਅ ਹੈ ਉਹ ਝੱਲਿਆ ਨਹੀਂ ਜਾਂਦਾ, ਮਨ ਦੀ ਖੁਸ਼ੀ ਦਾ ਪਾਰਾਵਾਰ ਨਹੀਂ। ਦੋਵੇਂ ਪਿਓ ਪੁੱਤ ਹੀ ਵਿਸਮਾਦ ਨੇ ਕਿ ਦੇਖੋ ਕਿੱਡੇ ਵੱਡੇ ਭਾਗ ਨੇ, ਸਤਿਗੁਰੂ ਜੀ ਆਪਣੇ ਘਰੇ ਆਉਣਗੇ ਸੱਚੇ ਪਾਤਸ਼ਾਹ। ਮਨ ਦੇ ਵਿੱਚ ਚਾਅ ਹੈ, ਖੇੜਾ ਹੈ, ਬੜੇ ਪ੍ਰੇਮ ਦੇ ਨਾਲ ਤਿਆਰੀਆਂ ਕਰਦੇ ਨੇ, ਬੜੇ ਚਾਓ ਦੇ ਨਾਲ ਸਾਧ ਸੰਗਤ ਜੀ ਤਿਆਰੀਆਂ ਕਰਦੇ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਆਉਣਗੇ। ਅੱਕ ਸਤਨਾਮ।

ਜਦੋਂ ਸਤਿਗੁਰੂ ਜੀ ਆਉਣਗੇ, ਪਿਓ ਪੁੱਤ ਵਿਚਾਰ ਕਰਦੇ ਹੈ। ਪੁੱਤ ਕਹਿਣ ਲੱਗਾ, ਪਿਤਾ ਜੀ ਰੋਜ਼ ਜਾਂਦੇ ਹਾਂ, ਆਪਾਂ ਲੰਗਰ ਪ੍ਰਸ਼ਾਦਾ ਵੀ ਛੱਕ ਕੇ ਆਉਂਦੇ ਹਾਂ, ਤੇ ਜਦੋਂ ਸੰਗਤਾਂ ਆਉਣਗੀਆਂ ਫਿਰ ਪਿਤਾ ਜੀ ਆਪਾਂ ਵੀ ਸੰਗਤਾਂ ਨੂੰ ਪ੍ਰਸ਼ਾਦਾ ਛਕਾਵਾਂਗੇ, ਪਰ ਫਾਈਨੈਂਸ਼ਲੀ ਮਾਇਕ ਤੌਰ ਤੇ ਕਿਨੇ ਹਾਲਤ ਇਸ ਤਰ੍ਹਾਂ ਦੀ ਸੀ ਵੀ ਇੱਕ ਟਾਈਮ ਪ੍ਰਸ਼ਾਦਾ ਛਕ ਲੈਂਦੇ ਸੀ, ਦੂਜੇ ਸਮੇਂ ਦਾ ਭਰੋਸਾ ਕੋਈ ਨਹੀਂ ਸੀ। ਅੱਖ ਸਤਨਾਮ, ਦੂਜੇ ਟਾਈਮ ਪਤਾ ਨਹੀਂ ਸੀ ਵੀ ਮਿਲਣਾ ਕਿ ਨਹੀਂ ਮਿਲਣਾ ਪ੍ਰਸ਼ਾਦਾ। ਕਹਿੰਦੇ ਉੱਥੇ ਲਾਹੌਰ ਵਿੱਚ ਇੱਕ ਸੇਠ ਰਿਹਾ ਕਰਦਾ ਜਗਤ ਰਾਮ, ਉਹਦੇ ਕੋਲੋਂ ਕੁਝ ਪੈਸੇ ਜਿਹੜੇ ਹੈ ਉਹ ਉਧਾਰ ਪੁੱਛ ਲਏ ਵਿਆਜ ਦੇ ਉੱਤੇ। ਤੇ ਉਹਨਾਂ ਸਮਿਆਂ ਦੇ ਵਿੱਚ ਜਿਵੇਂ ਅਸੂਲ ਹੁੰਦਾ ਸੀ ਵੀ ਵੇਈ ਦੇ ਉੱਤੇ ਲਿਖ ਕੇ ਜਗਤ ਰਾਮ ਨੇ ਨਾ ਜੀ ਅੰਗੂਠੇ ਲਵਾ ਲਏ, ਸੈਨ ਕਰਵਾ ਲਏ। ਕਹਿੰਦੇ ਲਓ ਭਾਈ, ਜਿੱਦਣ ਸਤਿਗੁਰੂ ਨੇ ਆਉਣਾ ਇੱਕ ਦਿਨ ਪਹਿਲਾਂ ਆ ਕੇ ਤੁਸੀਂ ਪੈਸੇ ਲੈ ਜਿਓ ਤੇ ਜਾ ਕੇ ਆਪਣਾ ਪ੍ਰਬੰਧ ਕਰ ਲਿਓ। ਬੜੇ ਖੁਸ਼ ਹੋਏ ਵੀ ਸਭ ਤੋਂ ਵੱਡੀ ਖੇਡ ਮਾਇਆ ਦੀ ਹੈ ਤੇ ਮਾਇਆ ਦਾ ਪ੍ਰਬੰਧ ਹੋ ਗਿਆ। ਹੁਣ ਮਨ ਵਿੱਚ ਬੜੀ ਖੁਸ਼ੀ ਹੈ ਵੀ ਸੱਚੇ ਪਾਤਸ਼ਾਹ ਨੇ ਆਉਣਾ। ਕਹਿੰਦੇ ਜਦ ਲੋਕਾਂ ਨੂੰ ਪਤਾ ਲੱਗਿਆ ਨਾ ਵੀ ਇਹਨਾਂ ਦੇ ਘਰੇ ਗੁਰੂ ਅਰਜਨ ਸਾਹਿਬ ਮਹਾਰਾਜ ਆਉਣਗੇ, ਖੁਸ਼ੀਆਂ ਹੋਣਗੀਆਂ, ਸਤਸੰਗਤ ਹੋਏਗੀ, ਤਾਂ ਕਹਿੰਦੇ ਜਿਹੜੇ ਵਿਰੋਧਾਭਾਸ ਵਾਲੇ ਸੀ ਉਹਨਾਂ ਤੋਂ ਇਹਨਾਂ ਦੀ ਖੁਸ਼ੀ ਜਿਹੜੀ ਉਹ ਜਰੀ ਨਾ ਗਈ। ਸੇਠ ਜਗਤ ਰਾਮ ਨੂੰ ਜਾ ਕੇ ਕਹਿਣ ਲੱਗੇ, ਜਗਤ ਰਾਮ ਜੀ ਜੇ ਕੋਲ ਦੋ ਪੈਸੇ ਹੋਣ ਤਾਂ ਇਹਨਾਂ ਨੂੰ ਉੱਥੇ ਦਿਓ ਜਿੱਥੋਂ ਵਾਪਸ ਆਉਣ ਦੀ ਉਮੀਦ ਹੋਏ। ਸੇਠ ਜੀ ਕਹਿਣ ਲੱਗੇ, ਕਹਿੰਦੇ ਕੀ ਹੋਇਆ? ਕਹਿੰਦੇ ਆ ਜਿਹੜੇ ਸੰਮਣ ਮੁੱਸਣ ਨੂੰ ਤੁਸੀਂ ਪੈਸੇ ਉਧਾਰ ਦੇਣੇ ਆ, ਉਹਨਾਂ ਦੇ ਘਰੇ ਤਾਂ ਇੱਕ ਟਾਈਮ ਪ੍ਰਸ਼ਾਦਾ ਪੱਕਦਾ, ਦੂਜੇ ਦਾ ਪਤਾ ਨਹੀਂ ਹੈ ਉਹਨਾਂ ਨੂੰ ਮਿਲਣਾ ਕਿ ਨਹੀਂ ਮਿਲਣਾ, ਕੋਈ ਕੰਮ ਕਾਰ ਨਹੀਂ, ਜਿਨ੍ਹਾਂ ਦੇ ਘਰੇ ਕੋਈ ਆਰਥਿਕ ਸੋਮਾ ਹੀ ਨਹੀਂ ਹੈ, ਇਹ ਦੱਸੋ ਤੁਹਾਡੇ ਪੈਸੇ ਕਿੱਥੋਂ ਮੁੜਨਗੇ? ਪਰਸੂ ਪਰਸਾ ਪਰਸ ਰਾਮ ਆਇਆ ਕਿ ਤੀਨ। ਕਹਿੰਦੇ ਜੋ ਜਦੋਂ ਕੋਲ ਪੈਸਾ ਹੋਏ ਉਦੋਂ ਲੋਕ ਪਰਸੂ ਤੋਂ ਪਰਸਾ ਕਹਿਣ ਲੱਗ ਪੈਂਦੇ ਹੈ। ਜਦ ਚਾਰ ਪੈਸੇ ਹੋਰ ਵੱਧ ਆ ਜਾਣ, ਜਦੋਂ ਕਿਸੇ ਦਾ ਡੰਗ ਸਾਰਨ ਲੱਗ ਜਾਵੇ, ਬੰਦਾ ਵਿਆਜੂ ਦੇਣ ਲੱਗ ਜਾਏ, ਫਿਰ ਲੋਕ ਸ਼ਾਹ ਜੀ ਪਰਸੂ ਰਾਮ ਜੀ ਕਹਿਣ ਲੱਗ ਪੈਂਦੇ ਹੈ। ਇਹ ਮਾਇਆ ਦੇ ਨਾਮ ਨੇ, ਬੰਦੇ ਦਾ ਕੋਈ ਨਾਮ ਨਹੀਂ। ਤੇ ਸਾਧ ਸੰਗਤ ਹੁਣ ਜਗਤ ਰਾਮ ਸੇਠ ਮਨ ਵਿੱਚ ਸੋਚ ਲਿਆ ਵੀ ਆਪਾਂ ਇਹਨਾਂ ਨੂੰ ਪੈਸੇ ਨਹੀਂ ਦੇਣੇ, ਬਈ ਦੇ ਉੱਤੇ ਸੈਨ ਕਰਾ ਲੈ, ਲਿਖਤ ਪੜ੍ਹਤ ਕਰ ਲਈ। ਲਿਖਤ ਪੜ੍ਹਤ ਕਰਕੇ ਹੁਣ ਜਦੋਂ ਕਿਹਾ ਲੋ ਭਾਈ ਤੁਹਾਡੀ ਅਮਾਨਤ, ਤੇ ਉਹ ਕਹਿਣ ਲੱਗੇ, ਕਹਿੰਦੇ ਵੀ ਸਾਡੇ ਗਰੀਬਾਂ ਤੋਂ ਤਾਂ ਕੋਈ ਲੈ ਜੂ ਚੱਕ ਕੇ। ਕਹਿੰਦੇ ਤੂੰ ਐਂ ਕਰ, ਇਹਨੂੰ ਕੋਲ ਸਾਂਭ ਲੈ, ਜਿੱਦਣ ਸਾਨੂੰ ਲੋੜ ਹੋਈ ਅਸੀਂ ਇੱਕ ਦਿਨ ਪਹਿਲਾਂ ਲੈ ਜਾਵਾਂਗੇ। ਮਨ ਜਿਹੜਾ ਹੈ ਬੇਈਮਾਨ ਹੋ ਗਿਆ। ਸਾਧ ਸੰਗਤ ਜਿੱਦਣ ਹੁਣ ਸਤਿਗੁਰੂ ਜੀ ਨੇ ਆਉਣਾ ਸੀ ਨਾ, ਉਦੋਂ ਇੱਕ ਦਿਨ ਪਹਿਲਾਂ ਗਏ ਪਿਓ ਪੁੱਤਰ, ਜਾ ਕੇ ਬੇਨਤੀ ਕਰਦੇ ਆ ਜਗਤ ਰਾਮ ਜੀ ਲਿਓ ਸਾਡੀ ਜਿਹੜੀ ਅਮਾਨਤ ਹੈ ਨਾ, ਜਿਹੜੀ ਗੁਥਲੀ ਵਿੱਚ ਤੁਸੀਂ ਸਾਡੀ ਮਾਇਆ ਪਾ ਕੇ ਰੱਖੀ ਹੈ, ਲਿਓ ਸਾਡੀ ਅਮਾਨਤ ਦੇ ਦੇ। ਇਤਿਹਾਸ ਕਹਿੰਦਾ ਜਗਤ ਰਾਮ ਸੇਠ ਜਿਹੜਾ ਸੀ ਨਾ ਉਹ ਮੁੱਕਰ ਗਿਆ, ਕਹਿੰਦਾ ਵੀ ਤੁਹਾਡੇ ਤੋਂ ਪੈਸੇ ਦਿੱਤੇ ਨਹੀਂ ਜਾਣੇ ਤੇ ਮੈਂ ਐਵੇਂ ਆਪਣੀ ਮਾਇਆ ਖੂਹ ਵਿੱਚ ਸਿੱਟ ਪਾ ਜਿੱਥੋਂ ਉਮੀਦ ਹੈ ਵੀ ਵਾਪਸ ਹੀ ਨਹੀਂ ਆਉਣਾ, ਉੱਥੇ ਕਾਹਤੋਂ ਦੇਣਾ। ਜਵਾਬ ਦੇ ਦਿੱਤਾ, ਦੋਵੇਂ ਪਿਓ ਪੁੱਤ ਹੁਣ ਸੋਚਦੇ ਆ ਹੁਣ ਕੀ ਬਣੇਗਾ, ਹੁਣ ਕੀ ਕਰਾਂਗੇ, ਕਿਵੇਂ ਹੋਏਗਾ। ਸਾਡੇ ਮਨ ਵਿੱਚ ਵੀ ਇਸੇ ਤਰ੍ਹਾਂ ਕਈ ਵਾਰ ਖਿਆਲ ਆਉਂਦੇ ਨੇ, ਕੀ ਹੋਏਗਾ, ਕਿਵੇਂ ਹੋਏਗਾ। ਕਹਿੰਦੇ ਐ ਮਨ, ਉਸ ਮਾਲਕ ਦੇ ਉੱਤੇ ਭਰੋਸਾ ਰੱਖ। ਕਹਿੰਦੇ ਉਡੇ ਉਡਾਵੈ ਸੈ ਕੁਸਾਂ ਤਿਸ ਪਾਛੈ ਬਚਰੀ ਛਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ। ਕਹਿੰਦੇ ਕੁੰਜਾਂ ਤੋਂ ਸਿੱਖ, ਪੰਛੀਆਂ ਤੋਂ ਸਿੱਖ, ਪਸ਼ੂਆਂ ਤੋਂ ਸਿੱਖ,
ਉਹਨਾਂ ਨੂੰ ਉਸ ਮਾਲਕ ਤੇ ਭਰੋਸਾ ਹੈ ਵੀ ਉਹ ਸਾਨੂੰ ਭੁੱਖੇ ਨਹੀਂ ਮਰਨ ਦੇਗਾ। ਪਰ ਕਹਿੰਦੇ ਇਹ ਬੰਦਿਆਂ ਦੇਖ ਤੈਨੂੰ ਭਰੋਸਾ ਨਹੀਂ ਹੈ ਉਸ ਮਾਲਕ ਦੇ ਉੱਤੇ, ਤੈਨੂੰ ਉਹਦੇ ਤੇ ਨਿਸ਼ਚਾ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਹੁਣ ਸਾਧ ਸੰਗਤ ਜੀ ਜਗਤ ਰਾਮ ਨੇ ਜਵਾਬ ਦੇ ਦਿੱਤਾ, ਘਰੇ ਆਏ ਹੈ, ਕੀ ਹੋਏਗਾ ਕੱਲ ਜਦੋਂ ਸੰਗਤਾਂ ਆਉਣਗੀਆਂ, ਜਦੋਂ ਪ੍ਰਸ਼ਾਦੇ ਦਾ ਪ੍ਰਬੰਧ ਨਾ ਹੋਇਆ ਕੀ ਕਰਾਂਗੇ। ਸੋਚਾਂ ਦੇ ਵਿੱਚ ਪਏ ਹੋਏ ਨੇ ਪਿਓ ਪੁੱਤ, ਵਿਚਾਰ ਕੀਤਾ, ਕਹਿੰਦੇ ਐ ਕਰਦੇ ਆ ਪਿਤਾ ਜੀ, ਜਗਤ ਰਾਮ ਸੇਠ ਦਾ ਗੁਨਾਹ ਹੈ, ਆਪਣੀ ਤਾਂ ਕੋਈ ਗਲਤੀ ਨਹੀਂ। ਉਦਣ ਜਵਾਬ ਦੇ ਦਿੰਦਾ ਪਾ ਕੋਈ ਹੋਰ ਹੀਲਾ ਵਸੀਲਾ ਕਰ ਲੈਂਦੇ, ਪਰ ਅੱਜ ਹੁਣ ਮੌਕੇ ਦੇ ਉੱਤੇ ਜਵਾਬ ਦਿੱਤਾ, ਹੁਣ ਕੀ ਪ੍ਰਬੰਧ ਕਰਾਂਗੇ। ਕਹਿੰਦੇ ਐ ਕਰਦੇ ਆ ਉਸ ਸੇਠ ਦੇ ਘਰੇ ਨਾ ਅੱਜ ਰਾਤ ਨੂੰ ਉਹਦੀ ਤਿਜੋਰੀ ਦੇ ਵਿੱਚੋਂ, ਉਹਦੀ ਅਲਮਾਰੀ ਦੇ ਵਿੱਚੋਂ ਜਿੰਨੀ ਮਾਇਆ ਉਹਨੇ ਆਪਣੇ ਤੋਂ ਅੰਗੂਠਾ ਲਵਾਇਆ ਵਹੀ ਲਿਖੀ ਹੋਈ ਹੈ, ਉਹ ਮਾਇਆ ਜਿਹੜੀ ਆ ਆਪਾਂ ਉੱਥੋਂ ਚੁੱਕ ਲਈ ਲੈ। ਪਿਓ ਪੁੱਤਰ ਨੇ ਸਲਾਹ ਬਣਾ ਲਈ ਤੇ ਰਾਤ ਨੂੰ ਸਾਧ ਸੰਗਤ ਜੀ ਉਸ ਸੇਠ ਦੇ ਘਰੋਂ ਮਾਇਆ ਚੁੱਕਣ ਚਲੇ ਗਏ। ਅੱਖ ਸਤਨਾ, ਹੁਣ ਰਾਤ ਹੈ, ਪੁਰਾਣੇ ਘਰ ਨੇ ਉਹਨਾਂ ਵਿੱਚ ਆਲੇ ਰੱਖੇ ਹੋਏ ਨੇ ਅੰਦਰ ਹਵਾ ਰੋਸ਼ਨੀ ਆਉਣ ਵਾਸਤੇ। ਹੁਣ ਜਦੋਂ ਉੱਥੇ ਪਹੁੰਚ ਗਏ ਨਾ, ਪਿਤਾ ਕਹਿਣ ਲੱਗਾ ਪਹਿਲਾਂ ਮੈਂ ਅੰਦਰ ਜਾਂਦਾ। ਪੁੱਤ ਕਹਿਣ ਲੱਗਾ ਪਿਤਾ ਜੀ ਤੁਹਾਡੇ ਤੋਂ ਬਾਹਰ ਨਹੀਂ ਆ, ਹੁਣ ਬੜਾ ਔਖਾ ਹੈ, ਤੁਹਾਡੀ ਉਮਰ ਵਡੇਰੀ ਹੈ, ਤੁਹਾਡੇ ਤੋਂ ਬਾਹਰ ਨਹੀਂ ਨਿਕਲਿਆ ਜਾਣਾ, ਮੈਂ ਇਸ ਆਲੇ ਰਾਹੀਂ ਅੰਦਰ ਜਾਂਦਾ ਤੇ ਮੈਂ ਮਾਇਆ ਜਿੰਨੀ ਆਪਣੀ ਲਿਖੀ ਆ ਉਹ ਲੈ ਕੇ ਤੇ ਮੈਂ ਵਾਪਸ ਆ ਜਾਂਦਾ। ਖੈਰ ਪਿਓ, ਪੁੱਤ ਨੇ ਪਿਓ ਨੂੰ ਮਨਾ ਲਿਆ, ਪੁੱਤ ਅੰਦਰ ਤਾਂ ਉਤਰ ਗਿਆ, ਪੁੱਤ ਤੋਂ ਬਾਹਰ ਨਹੀਂ ਨਿਕਲ ਹੁੰਦਾ, ਸਿਰ ਬਾਹਰ ਹੈ, ਧੜ ਫਸ ਗਿਆ। ਕੋਸ਼ਿਸ਼ ਕਰਦੇ ਆ ਵੀ ਕਿਸੇ ਤਰ੍ਹਾਂ ਧੜ ਜਿਹੜਾ ਹੈ ਇਹ ਬਾਹਰ ਨਿਕਲੇ, ਪਰ ਬਾਹਰ ਨਹੀਂ ਨਿਕਲਦਾ। ਪੁੱਤ ਆਪਣੇ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ ਐ ਕਰੋ, ਮੇਰਾ ਸਿਰ ਧੜ ਤੋਂ ਜੁਦਾ ਕਰ ਦਿਓ, ਆਖੋ ਸਤਨਾਮ ਹਮ ਸ੍ਰੀ, ਮੇਰਾ ਸਿਰ ਧੜ ਤੋਂ ਲਾ ਦੇ। ਕਹਿੰਦੇ ਪੁੱਤਰਾ ਬੜਾ ਔਖਾ, ਅੱਜ ਇਹਨਾਂ ਨੂੰ ਹੱਥੀਂ ਪਾਲਿਆ ਹੋਏ, ਅੱਖ ਸਤਨਾ। ਕਹਿੰਦੇ ਪੁੱਤ ਔਖਾ ਬਹੁਤ। ਪੁੱਤ ਕਹਿਣ ਲੱਗਾ, ਪਿਤਾ ਜੀ ਨਾ ਹੁਣ ਪੁੱਤ ਨਾ ਪਿਓ, ਹੁਣ ਸਵਾਲ ਗੁਰੂ ਦਾ, ਦੁਨੀਆਂ ਨੂੰ ਨਹੀਂ ਪਤਾ ਜਗਤ ਰਾਮ ਨੇ ਆਪਾਂ ਨੂੰ ਖਰਾਬ ਕੀਤਾ, ਤੁਹਾਨੂੰ ਪਤਾ ਤੇ ਮੈਨੂੰ ਪਤਾ। ਜੇ ਦਿਨ ਚੜ ਗਿਆ, ਲੋਕਾਂ ਨੂੰ ਪਤਾ ਲੱਗ ਗਿਆ, ਲੋਕ ਕੀ ਕਹਿਣਗੇ, ਸਿੱਖ ਚੋਰੀ ਕਰਦੇ ਸੀ, ਪਿਤਾ ਜੀ ਧੜ ਦੀ ਕੋਈ ਪਛਾਣ ਨਹੀਂ ਹੈ, ਤੁਸੀਂ ਇਹ ਸਿਰ ਲਾ ਕੇ ਘਰ ਨੂੰ ਲੈ ਜਾਓ, ਆਖੋ ਸਤਨਾ। ਵੇਖੋ ਪਿਓ ਦਾ ਦਿਲ ਤੇ ਪੁੱਤ ਦਾ ਸਿੱਖੀ ਦਾ ਪਿਆਰ। ਕਹਿੰਦੇ ਪਿਤਾ ਜੀ ਸੋਚੋ ਨਾ, ਸਵਾਲ ਹੁਣ ਗੁਰੂ ਦਾ, ਤੁਸੀਂ ਮੇਰਾ ਸਿਰ ਧੜ ਤੋਂ ਜੁਦਾ ਕਰ ਦਿਓ, ਆਖੋ ਸਤਨਾ। ਭਾਈ ਸੰਮਣ ਜੀ ਨਾਲੇ ਤਾਂ ਸਾਧ ਸੰਗਤ ਜੀ ਆਪਣੀ ਕਠਾਰ ਕੱਢਦੇ ਆ, ਨਾਲੇ ਗੁਰੂ ਦੇ ਅੱਗੇ ਰਜੋਈਆਂ ਕਰਦੇ, ਸੱਚੇ ਪਾਤਸ਼ਾਹ ਆਖ ਸਤਨਾ। ਕਿਹਨੇ ਮਹਾਰਾਜ ਸਿੱਖੀ ਨਿਭ ਜਾਏ। ਤੇ ਇੱਧਰ ਜਦ ਪੁੱਤਰ ਦੇ ਵੱਲ ਵੇਖਿਆ ਨਾ,

ਅੱਜ ਹੱਥੀ ਤੋਰਨਾ ਪਊਗਾ। ਗੱਲ ਕੀ ਵੇਖੋ, ਗੁਰੂ ਦੇ ਨਾਲ ਪਿਆਰ ਕਿ ਕੋਈ ਗੁਰੂ ਵੱਲ ਉਂਗਲ ਨਾ ਕਰ ਦੇਵੇ। ਪਿਤਾ ਨੇ ਆਪਣੇ ਪੁੱਤ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ, ਆਖੋ ਸਤਨਾਮ ਸ੍ਰੀ। ਸਾਧ ਸੰਗਤ ਬੁੱਕਲ ਦੇ ਵਿੱਚ ਸੀਸ ਲਿਆ, ਆਪਣੇ ਗ੍ਰਹਿ ਵਿਖੇ ਘਰ ਦੇ ਵਿੱਚ ਆ ਕੇ ਸਾਧ ਸੰਗਤ ਜੀ ਇੱਕ ਮੰਜੇ ਦੇ ਉੱਤੇ ਸੀਸ ਨੂੰ ਰੱਖ ਕੇ ਉੱਪਰ ਖੇਸ ਪਾ ਦਿੱਤਾ, ਕੱਪੜਾ ਪਾ ਦਿੱਤਾ। ਇੱਧਰ ਜਦ ਧੜ ਥੱਲੇ ਡਿੱਗਿਆ ਤੇ ਸਾਧ ਸੰਗਤ ਜੀ ਇੱਕਦਮ ਆਵਾਜ਼ ਆਈ, ਖੜਾਕ ਆਇਆ, ਜਗਤ ਰਾਮ ਉੱਠਿਆ ਕੀ ਦੇਖਿਆ, ਮੇਰੇ ਘਰੇ ਕਿਸੇ ਨੇ ਬਿਨਾਂ ਸਿਰ ਤੋਂ ਲਾਸ਼ ਸੁੱਟ ਦਿੱਤੀ। ਸਿਰ ਤੋਂ ਪਛਾਣ ਹੈ, ਧੜ ਦੀ ਤਾਂ ਪਛਾਣ ਕੋਈ ਨਹੀਂ ਹੈ। ਧੜ ਦੀ ਕੋਈ ਪਛਾਣ ਨਹੀਂ ਹੈ, ਕੇਵਲ ਆਹ ਜਿਹੜਾ ਸਿਰ ਹੈ ਇਹਦੇ ਸਭ ਨਾਮ ਨੇ। ਸਿਰ ਜਦ ਆਹ ਹਿੱਸਾ ਤੁਸੀਂ ਢੱਕਦੇ ਹੋ, ਪੈਰ ਹੱਥ ਦਿਖਾ ਦਿਓ ਕਿਸੇ ਨੂੰ, ਹੋ ਸਕਦਾ ਮਾਵਾਂ ਨੂੰ ਵੀ ਪੁੱਤਾਂ ਦੀ ਸਿਆਣ ਨਾ ਆਇਆ। ਕੁਛ ਸਤਨਾਮ ਸ੍ਰੀ, ਪਛਾਣ ਜਿਹੜੀ ਹੈ ਸਿਰ ਤੋਂ, ਸੀਸ ਤੋਂ, ਮੁੱਖ ਤੋਂ। ਹੁਣ ਸਿਰ ਜਿਹੜਾ ਹੈ ਉਹ ਸਾਧ ਸੰਗਤ ਜੀ ਆਪਣੇ ਹੱਥੀ ਜੁਦਾ ਕਰ ਦਿੱਤਾ, ਸੀਸ ਨੂੰ ਘਰ ਲਿਆ ਕੇ ਉੱਤੇ ਕੱਪੜਾ ਪਾ ਦਿੱਤਾ। ਤੇ ਸਾਧ ਸੰਗਤ ਜੀ ਹੁਣ ਇੱਧਰ ਜਦ ਧੜ ਡਿੱਗਿਆ, ਜਗਤ ਰਾਮ ਉੱਠਿਆ ਇੱਕਦਮ ਵੇਖਿਆ ਵੀ ਮੇਰੇ ਘਰੇ ਕਿਸੇ ਨੇ ਬਿਨਾਂ ਸਿਰ ਤੋਂ ਧੜ ਸੁੱਟ ਦਿੱਤਾ, ਲਾਸ਼ ਸੁੱਟ ਦਿੱਤੀ। ਡਰ ਗਿਆ ਵੀ ਇਹ ਕਾਰਾ ਕਿਸੇ ਨੇ ਮੈਨੂੰ ਫਸਾਉਣ ਵਾਸਤੇ ਕੀਤਾ, ਮੇਰੇ ਗੱਲ ਕੋਈ ਕਤਲ ਪਾਉਣ ਵਾਸਤੇ ਕੀਤਾ। ਹੁਣ ਇੰਨਾ ਕੁ ਡਰ ਗਿਆ ਵੀ ਸਿੱਧਾ ਸਾਧ ਸੰਗਤ ਜੀ ਭਾਈ ਸੰਭਣ ਬਸਨ ਦੇ ਘਰੇ ਜਾਂਦਾ। ਦੇਖੋ ਕੁਦਰਤ ਦੀ ਖੇਡ, ਜਾ ਕੇ ਕਹਿਣ ਲੱਗਾ ਭਾਈ ਸੰਭਣ ਜੀ ਨੂੰ, ਐ ਸੰਭਣ ਜੀ ਮੇਰੇ ਘਰੇ ਕਿਸੇ ਨੇ ਸਿਰ ਕੱਟੀ ਲਾਸ਼ ਸੁੱਟ ਦਿੱਤੀ ਹੈ, ਜੇ ਤੂੰ ਧੜ ਨੂੰ ਟਿਕਾਣੇ ਲਾ ਦੇਵੇਂ, ਪੈਸੇ ਜਿੰਨੇ ਮਰਜ਼ੀ ਲੈ ਲੈ, ਜਿੰਨੀ ਮਰਜ਼ੀ ਮਾਇਆ ਲੈ ਲਵੀ, ਪਰ ਤੂੰ ਆ ਜਿਹੜਾ ਮੇਰਾ ਕੰਮ ਹੈ ਇਹ ਕਰ। ਗੁਰੂ ਕਾ ਸਿੱਖ ਧੰਨ ਭਾਈ ਸੰਭਣ ਜੀ ਕਹਿਣ ਲੱਗੇ, ਚੌ ਬੋਲੇ ਜਿਹੜੀ ਬਾਣੀ ਹੈ ਨਾ ਇਹ ਸਾਧ ਸੰਗਤ ਜੀ ਚਾਰ ਗੁਰਸਿੱਖਾਂ ਨਾਲ ਮਹਾਰਾਜ ਨੇ ਬਚਨ ਕੀਤੇ, ਭਾਈ ਸੰਭਣ ਜੀ, ਭਾਈ ਮੁਸਣ ਜੀ, ਭਾਈ ਜਮਾਲ ਜੀ ਤੇ ਭਾਈ ਪਤੰਗ ਜੀ। ਸੰਭਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਠ, ਰਾਵਣ ਹੋਤੇ ਸੋ ਰੰਗ ਨੇ ਜਿਨ ਸਿਰ, ਜਿਨੇ ਸਿਰ ਵੱਢ ਕੇ ਕਹਿੰਦੇ ਰੱਬ ਅੱਗੇ ਰੱਖ ਦਿੱਤੇ। ਇਹ ਚਾਰ ਜਿਹੜੇ ਗੁਰਸਿੱਖ ਨੇ ਇਹਨਾਂ ਨਾਲ ਮਹਾਰਾਜ ਨੇ ਬਚਨ ਕੀਤੇ, ਚੌ ਬੋਲੇ। ਸੁੰਦਰ ਗੁਟਕੇ ਵਿੱਚ ਬਾਣੀਆਂ ਨੇ ਚੌ ਬੋਲੇ ਫੁਨਹੇ, ਇਹ ਸਾਰੀਆਂ ਬਾਣੀਆਂ। ਸੋ ਸਾਧ ਸੰਗਤ ਜੀ ਮੁਸਨ ਨਿਮਖਕ ਪ੍ਰੇਮ ਪਰਵਾਰ ਵਾਰ ਦੇਊ ਸਰਬ, ਕਹਿੰਦੇ ਕਿ ਪਰਮੇਸ਼ਵਰ ਦੇ ਪਿਆਰ ਤੋਂ ਮਹਾਰਾਜ ਕਹਿੰਦੇ ਸਭ ਕੁਝ ਹੀ ਵਾਰ ਦੀ ਆਪ ਸਤਨਾਮ ਸ੍ਰੀ। ਤੇ ਸਾਧ ਸੰਗਤ ਹੁਣ ਜਦੋਂ ਪਿਓ ਨੇ ਜਾ ਕੇ ਆਪਣੇ ਪੁੱਤ ਦੇ ਧੜ ਨੂੰ ਜੱਫਾ ਮਾਰਿਆ, ਬੁੱਕਲ ਵਿੱਚ ਲਿਆ, ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ, ਘਰੇ ਲਿਆ ਕੇ ਜਿੱਥੇ ਸਿਰ ਸੀ ਨਾ ਉੱਥੇ ਨਾਲ ਧੜ ਰੱਖ ਕੇ ਉੱਤੇ ਦੇ ਕੇ ਕੱਪੜਾ ਆਪ ਤਿਆਰੀਆਂ ਕਰਨ ਲੱਗ ਪਿਆ। ਸਤਿਗੁਰੂ ਜੀ ਨੇ ਆਉਣਾ, ਆਖੋ ਸਤਨਾਮ ਸ੍ਰੀ। ਗੁਰੂ ਸਾਹਿਬ ਨੇ ਆਉਣਾ, ਕਿੱਡਾ ਜਿਗਰਾ ਚਾਹੀਦਾ। ਸਾਧ ਸੰਗਤ ਉਹ ਸੁਭਾਗੀ ਘੜੀ, ਉਹ ਸੁਲੱਖਣੀ ਘੜੀ ਆਈ ਜਿਹਦੇ ਬਾਰੇ ਗਾਉਂਦਾ ਸੀ, ਸਤਿਗੁਰ ਆਵਣਗੇ ਫੇਰਾ ਪਾਵਣਗੇ, ਸੱਚੇ ਪਾਤਸ਼ਾਹ ਆਉਣਗੇ, ਕੀਰਤਨ ਦੀਆਂ ਝੜੀਆਂ ਲੱਗਣਗੀਆਂ। ਗਰੀਬ ਨਵਾਜ ਸਤਿਗੁਰੂ ਆਏ, ਸੰਗਤਾਂ ਆ ਗਈਆਂ, ਦੀਵਾਨ ਸੱਜ ਗਏ, ਮੇਰੇ ਸਤਿਗੁਰੂ ਨੇ ਆਪ ਸਰੰਦੇ ਨੂੰ ਹੱਥ ਵਿੱਚ ਲਿਆ ਤੇ ਕੀਰਤਨ ਕੀਤਾ। ਸਤ ਸੰਗਤ ਦੀਵਾਨ ਦੀ ਸਮਾਪਤੀ ਹੋਈ, ਸਤਿਗੁਰੂ ਜੀ ਬਚਨ ਕਰਦੇ ਨੇ ਹੁਣ ਮਹਾਰਾਜ ਜੀ ਦੇ ਅੱਗੇ। ਜਦੋਂ ਪ੍ਰਸ਼ਾਦੇ ਦਾ ਥਾਲਾ ਗਿਆ ਕਿ ਸਤਿਗੁਰੂ ਜੀ ਭੋਗ ਲਾਓ, ਤੇ ਭੋਗ ਲੱਗਿਆ, ਪ੍ਰਸ਼ਾਦ ਸੰਗਤਾਂ ਨੂੰ ਬਖਸ਼ਿਸ਼ ਕਰੋ, ਗਰੀਬ ਨਵਾਜ ਕਿਰਪਾ ਕਰੋ, ਮਹਾਰਾਜ ਜੀ ਪ੍ਰਸ਼ਾਦੇ ਨੂੰ ਭੋਗ ਲਾਓ। ਹੁਣ ਆਪਾਂ ਵੀ ਸਤਿਗੁਰੂ ਨੂੰ ਭੋਗ ਲਵਾਉਂਦੇ ਹਾਂ, ਬੇਨਤੀਆਂ ਕਰਦੇ ਹਾਂ। ਅੰਦਰ ਗੁਰਮੁਖ ਪਿਆਰੇ ਮਹਾਂਪੁਰਖ ਵਿਚਾਰ ਕਰ ਰਹੇ ਸੀ, ਵੇਖੋ ਭਗਤ ਧੰਨਾ ਜੀ ਨੇ ਇੱਕ ਪੱਥਰ ਦੇ ਅੱਗੇ ਰਜੋਈਆਂ ਕੀਤੀਆਂ ਤੇ ਰੱਬ ਨੂੰ ਉਹਦੇ ਵਿੱਚੋਂ ਵੀ ਪ੍ਰਗਟ ਹੋਣਾ ਪੈ ਗਿਆ। ਸਤਨਾਮ ਸ੍ਰੀ। ਆਪਾਂ ਤਾਂ ਵਡਭਾਗੀ ਹਾਂ
ਜੋ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਹੋਏ ਹਨ ਸਤਿ ਸੰਗਤ। ਹੁਣ ਗਰੀਬ ਨਵਾਜ਼ ਦੇ ਅੱਗੇ ਥਾਲ ਗਿਆ, ਬੇਨਤੀਆਂ ਕਰਦੇ ਨੇ। ਭਾਈ ਸੰਮਣ ਜੀ ਨੇ ਜਾ ਕੇ ਹੱਥ ਜੋੜੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਵੇਂ ਭਗਤ ਧੰਨਾ ਜੀ ਨੇ ਬੇਨਤੀ ਕੀਤੀ।

0: ਹੱਥ ਜੋੜ ਮੈਨ ਤਾਂ ਕਰੇ।
1: ਕਹਿਣ ਲੱਗਾ ਸੱਚੇ ਪਾਤਸ਼ਾਹ ਭੋਗ ਲਾ ਲਾ। ਮਹਾਰਾਜ ਗਰੀਬ ਨਵਾਜ ਕਹਿੰਦੇ ਨੇ, ਕਹਿੰਦੇ ਉਹ ਸਮਣ ਤੇਰੇ ਨਾਲੋਂ ਜ਼ਿਆਦਾ ਚਾਹ ਤੇਰੇ ਪੁੱਤ ਮੇਰੇ ਮਨ ਚ ਸੀ। ਅੱਖ ਸਤਨਾ ਜਾ ਪਹਿਲਾਂ ਮੁਸਲਣ ਆਵਾਜ਼ ਮਾਰੋ ਕਿੱਥੇ। ਕਹਿੰਦਾ ਮਹਾਰਾਜ ਜੀ ਬੱਚੇ ਬੜੇ ਆਏ ਆ ਸੰਗਤ ਵਿੱਚ, ਕਿਤੇ ਧਿਆਨ ਲੱਗ ਗਿਆ ਹੋਏਗਾ ਮਹਾਰਾਜ ਜੀ, ਕਿਤੇ ਖੇਡੇ ਲੱਗ ਗਿਆ ਹੋਏਗਾ, ਆ ਜਾਂਦਾ। ਮਹਾਰਾਜ ਕਹਿੰਦੇ ਜਾ ਬੁਲਾ, ਬਾਹਰ ਜਾਂਦਾ। ਫਿਰ ਗੁਰੂ ਸਾਹਿਬ ਦੇ ਅੱਗੇ ਆਣ ਖੜਦਾ, ਕਹਿੰਦਾ ਸੱਚੇ ਪਾਤਸ਼ਾਹ ਦਇਆ ਦੇ ਘਰ ਵਿੱਚ ਆਓ ਮਹਾਰਾਜ ਜੀ, ਭੋਗ ਲਾ ਦਿਓ। ਮਹਾਰਾਜ ਸੰਗਤਾਂ ਨੇ ਪ੍ਰਸ਼ਾਦਾ ਛਕਣਾ, ਗਰੀਬ ਨੂੰ ਆਜ ਭੋਗ ਲਾਓ। ਸੱਚੇ ਪਾਤਸ਼ਾਹ ਅੰਦਰ ਦੀਆਂ ਜਾਣਨ ਹਾਰ, ਕਹਿਣ ਲੱਗੇ ਭਾਈ ਸਾਹਮਣਾ ਪਹਿਲਾਂ ਮੁਸਲ ਨੂੰ ਬੁਲਾ, ਫਿਰ ਅੱਗੇ ਨਹੀਂ ਖੜ ਹੁੰਦਾ ਮਹਾਰਾਜ ਜੀ, ਬੱਚਾ ਹੈ ਨਿਆਣਾ ਹੈ ਆ ਜਾਂਦਾ, ਕਿਰਪਾ ਕਰੋ ਆਪ ਜੀ ਭੋਗ ਲਓ। ਸਤ ਸੰਗਤ ਫਿਰ ਬਾਹਰ ਜਾਂਦਾ, ਫਿਰ ਅੰਦਰ ਆਉਂਦਾ। ਤੀਸਰੀ ਦਫਾ ਜਦੋਂ ਸਤਿਗੁਰੂ ਨੇ ਕਿਹਾ, ਕਹਿੰਦੇ ਭਾਈ ਸਾਹਮਣਾ ਬੁਲਾਓ ਮੁਸਲਮਾਨ, ਕਹਿੰਦਾ ਸੱਚੇ ਪਾਤਸ਼ਾਹ ਗਰੀਬ ਨਵਾਜ਼

ਮੇਰਾ ਨਹੀਂ ਬੁਲਾਇਆ ਬੋਲ। ਮਹਾਰਾਜ ਤੁਸੀਂ ਸਰਬੱਗ ਹੋ, ਸਮਰੱਥ ਹੋ, ਤੁਸੀਂ ਮਹਾਰਾਜ ਆਪ ਆਵਾਜ਼ ਮਾਰ ਕੇ ਬੁਲਾ ਲਓ। ਮਹਾਰਾਜ ਜੀ ਮੇਰੀ ਉੱਥੇ ਤੱਕ ਆਵਾਜ਼ ਨਹੀਂ ਜਾਂਦੀ ਜਿੱਥੇ ਮੇਰਾ ਲਾਲ ਚਲੇ ਗਿਆ। ਸਾਸ ਜਦੋਂ ਮਹਾਰਾਜ ਅੱਗੇ ਬੇਨਤੀ ਕੀਤੀ ਨਾ, ਮਹਾਰਾਜ ਉੱਥੇ ਮੇਰੀ ਆਵਾਜ਼ ਨਹੀਂ ਜਾਂਦੀ। ਸੱਚੇ ਪਾਤਸ਼ਾਹ ਨੇ ਇੱਕ ਆਵਾਜ਼ ਮਾਰੀ, ਉਹ ਮੁਸਨਾ, ਬਸ ਦੂਜੀ ਆਵਾਜ਼ ਦੀ ਫਿਰ ਲੋੜ ਨਹੀਂ ਸੀ। ਆਪ ਸਤਨਾਮ ਕਹਿੰਦੇ ਜਦੋਂ ਆਵਾਜ਼

0: ਸਤਿਗੁਰੂ ਤੈਨੂੰ ਵਾਜਾ ਵਾਰ
1: ਦੇ ਕਾਹੇ ਜਹਾਜ ਬੱਚਾ ਮੁਸਲਮਾਨ ਸਤਿਗੁਰ ਤੈਨੂੰ ਵਾਜਾ ਮਾਰ ਦੇ ਜੇ ਤੂੰ ਸੁਤਾ ਹੈ ਤੇ ਜਹਾਜ ਬੱਚਾ ਮੁਸਲਮਾਨ ਸਤਿਗੁਰ ਤੈਨੂੰ

0: ਸੇਵਾ ਸਤਿਗੁਰ ਤੈਨੂੰ ਬਾਜਾ ਮਾਰਦੇ।
1: ਐ ਪੁੱਤਰਾ ਸਤਿਗੁਰੂ ਤੈਨੂੰ ਬਾਜਾ ਮਾਰਦੇ। ਦੇਖੋ ਜਿਹੜੇ ਪੂਰੇ ਗੁਰੂ ਦੀ ਚਰਨੀ ਲੱਗ ਗਏ, ਪੂਰੇ ਸਤਿਗੁਰੂ

0: ਤੇ ਪੂਰੇ ਗੁਰੂ ਨੇ ਫਿਰ ਇੱਕ ਆਵਾਜ਼ ਮੰਗੀ, ਉਹ ਮੁਸਣਾ ਤਾਰੀਖ ਕਹਿੰਦੀ, ਇਤਿਹਾਸ ਕਹਿੰਦਾ ਕਿ ਭਾਈ ਮੁਸਣ ਜੀ ਉੱਤੋਂ ਇਸ ਤਰ੍ਹਾਂ ਪੌੜੀਆਂ ਉਤਰਦੇ ਆਉਂਦੇ ਜਿਵੇਂ ਸੁੱਤਾ ਪਿਆ ਬੰਦਾ ਉੱਠ ਕੇ ਆਉਂਦਾ। ਕੋ ਸਤਨਾਮ ਸ੍ਰੀ
1: ਸਤਿ ਅਕਾਲ।
0: ਪੂਰੇ ਸਤਿਗੁਰ ਦੀ ਆਵਾਜ਼ ਤੇ ਭਾਈ ਮੁਸਣ ਪੌੜੀਆਂ ਉਤਰਦਾ। ਜਦੋਂ ਵੇਖਿਆ ਨਾ ਵੀ ਜਿਹਦਾ ਸਿਰ ਧੜ ਤੋਂ ਜੁਦਾ ਸੀ ਉਹ ਪੁੱਤ ਪੌੜੀਆਂ ਉਤਰਦਾ ਹੁੰਦਾ, ਸੱਚੇ ਸਤਿਗੁਰੂ ਦੇ ਚਰਨਾਂ ਉੱਤੇ ਸੀਸ ਰੱਖ ਲਿਆ, ਫਿਰ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਆਓ, ਸਮਾਂ ਵੀ ਨੇੜੇ ਲੱਗ ਗਿਆ, 10 ਮਿੰਟ ਰਹਿ ਗਏ। ਕਿੰਨੇ ਨੇਤਰਾਂ ਵਿੱਚੋਂ ਜਲ ਸਤਿਗੁਰੂ ਦੇ ਚਰਨ ਫੜ ਲੈ ਘੁੱਟ ਕੇ, ਸੱਚੇ ਸਤਿਗੁਰੂ

ਕਹਿੰਦੇ ਭਾਈ ਜਿਵੇਂ ਦਾ ਸੁਣਿਆ ਸੀ ਅੱਖਾਂ ਨਾਲ ਦੇਖ ਲਿਆ। ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਕੀਜੈ। ਸੱਚੇ ਸਤਿਗੁਰੂ ਸਾਡੇ ਵਰਗਾ ਕੋਈ ਦੀਨ ਨਹੀਂ ਹੈ, ਤੁਹਾਡੇ ਵਰਗਾ ਤੁਹਾਡੇ ਵਰਗਾ ਆਪ ਜੀ ਵਰਗਾ ਕੋਈ ਦਿਆਲੂ ਨਹੀਂ ਹੈ। ਕਹਿੰਦੇ ਪਿਓ ਪੁੱਤ ਨੇ ਮਾਲਕ ਦੇ ਚਰਨਾਂ ਉੱਤੇ ਸੀਸ ਰੱਖਿਆ, ਹੰਝੂਆਂ ਦੇ ਨਾਲ ਸਾਸ ਨੇ ਚਰਨ ਧੋ ਦਿੱਤੇ, ਅੱਖ ਸਤਨਾਮ ਸ੍ਰੀ। ਗਰੀਬ ਨੂੰ ਆਜ ਨੇ ਗੱਲ ਨਾਲ ਲਾਇਆ, ਗੁਰਸਿੱਖੀ ਬਖਸ਼ੀ, ਔਰ ਗੁਰੂ ਦੇ ਅਦਬ ਹਿੱਤ ਕੋਈ ਗੁਰੂ ਵੱਲ ਕੋਈ ਉਂਗਲ ਨਾ ਚਲੇ ਜਾਏ। ਕਿੱਡੀ ਵੱਡੀ ਕੁਰਬਾਨੀ ਕੀਤੀ ਮਹਾਰਾਜ ਨੇ ਸੰਗਤਾਂ ਨੂੰ ਦੱਸਿਆ, ਸੰਗਤਾਂ ਦੇ ਨੇਤਰ ਸੇਜ, ਲੱਖ ਸਤਨਾਮ ਭਾਈ। ਕੋਈ ਗੁਰੂ ਦੇ ਪਿਆਰ ਦੇ ਵਿੱਚ ਏਡੀ ਵੱਡੀ ਵੀ ਕੁਰਬਾਨੀ ਦੇ ਸਕਦਾ ਵੀ ਆਪਣੇ ਪੁੱਤ ਦੀ ਸਿਰ ਧੜ ਤੋਂ ਜੁਦਾ ਕਰ ਦੇ ਸਾਸ। ਫਿਰ ਮਹਾਰਾਜ ਨੇ ਇਹਨਾਂ ਦਾ ਐਸਾ ਪਿਆਰ ਐਸੀ ਸਿੱਖੀ ਕਮਾਈ ਕਿ ਚੌ ਬੋਲੀ ਦੀ ਬਾਣੀ ਵਿੱਚ ਇਹਨਾਂ ਪਿਓ ਪੁੱਤ ਦਾ ਨਾਮ ਜਿਹੜਾ ਅੱਜ ਵੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ ਚੌ ਬੋਲੇ, ਉਸ ਬਾਣੀ ਵਿੱਚ ਇਹਨਾਂ ਦਾ ਨਾਮ ਹੁੰਦਾ ਆਖੋ ਸਤਨਾਮ ਸ੍ਰੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਦੂਰ ਚੱਲ ਕੇ ਆਏ ਹਾਂ, ਯਾਤਰਾ ਸਫਲ ਹੋਈ। ਗੁਰੂ ਸਾਹਿਬ ਸਾਰਿਆਂ ਨੂੰ ਗੁਰਸਿੱਖੀ ਜੀਵਨ ਜਾਚ, ਸਿੱਖੀ ਸਿਦਕ ਭਰੋਸਾ, ਚਰਨਾਂ ਦੀ ਪ੍ਰੀਤ, ਨਾਮਵਾਨ ਇਸ਼ਨਾਨ ਮਹਾਰਾਜ ਜੀ ਬਖਸ਼ਿਸ਼ ਕਰਨ, ਇਹੀ ਅਰਦਾਸ ਬੇਨਤੀ ਜੋਦੜੀ ਹੈ। ਸੋ ਸਭ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਮੇਂ 'ਚੋਂ ਸਮਾਂ ਕੱਢ ਕੇ ਅਸੀਸਾਂ ਬਖਸ਼ਿਸ਼ ਕੀਤੀਆਂ। ਗੁਰੂ ਸਾਹਿਬ ਧੰਨ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਬਖਸ਼ਿਸ਼ ਮਿਹਰਾਮਤ ਕਰਨ, ਸਾਰਿਆਂ ਨੂੰ ਆਪਾਂ ਨੂੰ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ ਧੰਨ ਭਾਗ, ਉਹ ਭਾਈ ਰਹਿਤਾਂ ਬੈਤਾਂ ਵਿੱਚ ਪ੍ਰਪੱਕ ਹੋਈਏ। ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪਤ ਨਹੀਂ ਹੈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕਈ ਵਾਰ ਅਸੀਂ ਡਰਦੇ ਹਾਂ ਅੰਮ੍ਰਿਤ ਰੱਖਿਆ ਨਹੀਂ ਜਾਣਾ, ਅੰਮ੍ਰਿਤ ਅਸੀਂ ਨਹੀਂ ਰੱਖਣਾ, ਅੰਮ੍ਰਿਤ ਨੇ ਸਾਨੂੰ ਰੱਖਣਾ। ਆਖੋ ਸਤਨਾਮ ਸ੍ਰੀ। ਜਿਹਦਾ ਅੰਮ੍ਰਿਤ ਹੈ ਉਹਨੇ ਆਪਾਂ ਨੂੰ ਰੱਖਣਾ, ਗੁਰੂ ਕਿਰਪਾ ਕਰੇ। ਸਭ ਦਾ ਧੰਨਵਾਦ, ਆਓ ਆਖਰੀ ਧਾਰਨਾ ਪੜ੍ਹੀਏ, ਨਾਲ ਹੀ ਪੌੜੀ ਪੜ੍ਹ ਕੇ ਸਮਾਪਤੀ। ਆਓ ਜਿਨ੍ਹਾਂ ਮਾਲਕ ਦੇ ਚਰਨਾਂ ਵਿੱਚ ਬੈਠੇ ਹਾਂ ਪੜ੍ਹੀਏ ਜੀ।

ਹਾਵਿਚ ਦਿੱਤਾ ਵਿੱਚ ਲਿਆ ਵਿੱਚ ਕੱਟਿਆ ਵਿੱਚ ਪਿਆ ਹਾਵਿ ਸਚਿਆਰ ਕੁੜਿਆ ਹਾਵਿਚ ਪਾਪਨ ਵਿਚਾਰ ਹਾਵਿਚ ਨਰਕ ਸੁਰਕ ਅਵਤਾਰ ਹਾਵਿਚ ਹਾਸੇ ਹਾਵਿਚ ਰੋਵੇ ਹਾਵਿਚ ਪਰੇ ਹਾਵਿਚ ਹੋਵੇ ਹਾਵਿਚ ਜਾਤੀ ਜਿਨਸੀ ਕੋਵੇ ਹਾਵਿਚ ਮੁਰਗਾਉ ਸਿਆਣਾ ਮੋਹ ਮੋਤ ਕਿਸਾਨਾ ਜਾਣਾ ਹਾਵਿਚ ਮਾਇਆ ਹਾਵਿਚ ਆਇਆ ਮੈਂ ਕਰਕ ਦਿਨ ਤੁਰ ਪਾਇਆ ਹਾਂ ਮੈਂ ਪੁੱਜੇ ਤਾਂ ਦਰਸੁਜੇ ਕਹਿ

ਵੜੀ ਸਤਿਗੁਰੂ ਵਡਾ ਕਰਸਾ ਲਾਈਏ ਜਿਸ ਵਿੱਚ ਵਡੀਆਂ ਵਡਿਆਈਆਂ ਸਹਿ ਮਿਲ ਤਾਰਨ ਕਰਿਆਈਆਂ ਜਾ ਕਿਸ ਪਾਣਾ ਤਾ ਮਨ ਵਸਾਈਆਂ ਕਰ ਹੁਕਮ ਮਸਤਕ ਆਦਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁਟੇ ਨਵਨਿਤ ਪਾਈਆਂ।

ਸੁਚਾਹ ਕੇ ਜੇ ਲਗਾਪਣ ਸਲੋਕ ਕੋਦੀ ਜਾਏ ਸੁਟਿਆ ਕਿਸੋ ਲਗਾ।